ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪਾਤਸ਼ਾਹੀਆਂ ਨੇ ਇਸ ਸਿੱਖੀ ਨੂੰ ਉਸਾਰਿਆ, ਸੁੰਦਰ ਮਹਿਲ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਖਾਲਸਾ ਕਰਕੇ ਇੱਕ ਸ਼ੁਭ ਉਪਦੇਸ਼ ਦਿੱਤਾ, ਇਹ ਦੁਨੀਆਂ ਦੇ ਲੋਕੋ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬੰਦੇ ਹੋ, ਇੱਥੇ ਕਿਸੇ ਨੂੰ ਨਫ਼ਰਤ ਨਹੀਂ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਸਭ ਉਸਦਾ ਨੂਰ ਹਨ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਇਹ ਨਾਰਾ ਦਿੱਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਆਖਿਆ ਇਹ ਇੱਕ ਧਰਤੀ ਦੀ ਉਪਜ ਖਾਣ ਵਾਲਿਓ, ਇੱਕ ਚੰਦ ਤੇ ਸੂਰਜ ਦੀ ਰੋਸ਼ਨੀ ਮਾਣਨ ਵਾਲਿਓ, ਇੱਕ ਆਬੋ ਹਵਾ ਜਲ ਛੱਕ ਕੇ ਜੀਉਣ ਵਾਲਿਓ, ਕਿਉਂ ਲੜਦੇ ਹੋ, ਕਿਉਂ ਆਪਸੀ ਮਤ ਭੇਦ ਸਮਝਦੇ ਹੋ, ਕਿਉਂ ਊਚ ਨੀਚ ਦੇ ਭੇਦ ਬਣਾ ਕੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰੀ ਬੈਠੇ ਹੋ। ਸਾਚ ਕਹੂੰ ਸੁਣ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ, ਇਹ ਸ਼ੁਭ ਉਪਦੇਸ਼ ਦਿੱਤਾ ਤੇ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ। ਔਰ ਉਹ ਖਾਲਸਾ ਸੰਤ ਸਿਪਾਹੀ ਬਣਾਇਆ, ਜਿਨ੍ਹਾਂ ਦਾ ਜੀਵਨ ਹੈ ਪੈ, ਕਾਹੂ ਕੋ ਦੇਤ ਨੈ ਪੈ ਮਾਨ ਧਿਆਨ। ਅਕਾਲ ਪੁਰਖ ਵਾਹਿਗੁਰੂ ਦੀ ਪੂਜਾ, ਪਰਚਾ ਸ਼ਬਦ ਦਾ ਤੇ ਦਰਸ਼ਨ ਖਾਲਸੇ ਦਾ ਕਿਹਾ, ਬਈ ਜੋ ਖਾਲਸੇ ਦਾ ਦਰਸ਼ਨ ਕਰੇਗਾ ਉਹਨਾਂ ਖਾਲਸਿਆਂ ਵਿੱਚੋਂ ਮੇਰਾ ਦੀਦਾਰ ਹੋਵੇਗਾ। ਇਸ ਲਈ ਸੰਸਾਰ ਤੋਂ ਬਾਜੀ ਉਹੀ ਜਿੱਤ ਕੇ ਜਾਏਗਾ ਬਈ ਜਿਨ੍ਹਾਂ ਨੇ

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਹੈ, ਵਾਸ਼ਨਾਵਾਂ ਹੁੰਦੀਆਂ, ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ। ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ, ਇਹਨਾਂ ਵਾਸ਼ਨਾਵਾਂ ਨੂੰ, ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ, ਕੋਈ ਕੰਧ ਕੌਲਾ ਹੈ, ਉਹਦਾ ਪਰਛਾਵਾਂ ਹੈ। ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ, ਆਪਣੇ ਨਾਲ ਜੋੜ ਦੇਵੇ, ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ। ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ, ਹੁਣ ਇਸ ਤੋਂ ਅਗਲੀ ਲੜਸ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ, ਕਬਾਬ, ਸ਼ਬਾਬ, ਐਸ਼ੋ ਇਸ਼ਰਤ ਦਾ
ਸਰਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਇੱਥੇ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ ਇਹ ਹਲੇਮੀ ਰਾਜ ਸੀ, ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ ਦਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਵਾਉਣਾ ਹੁੰਦਾ ਉਹਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ, ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ। ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵਡੱਪਣ ਉਜਾਗਰ ਹੁੰਦਾ ਹੈ, ਸਾਡਾ ਵਡੱਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ, ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ ਤੇ ਮੈਂ ਕਹਿੰਦਾ ਸਾਡਾ ਵਡੱਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ, ਕਉ ਹਰਿ ਸੁਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਅਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਉਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋ ਬਣਵੰਤ, ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ, ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਹੈ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ, ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੁਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ ਜੇ ਪਤਾ ਲੱਗਿਆ ਤੁਮਾ। ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ ਹੈ, ਡਾਕਟਰ ਕਹਿ ਦਿੰਦੇ ਨਹੀਂ ਜਿਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜਿਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ। ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜਿਉ, ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਸ਼ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ, ਮੈਂ, ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਾਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਹੁਣ ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਮਾਰੇ ਵਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼

ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਏ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ

0: ਆਪਣਾ ਹਿਰਦਾ ਜਿਹੜਾ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖ਼ਤ ਬਣਾਵਾਂ, ਮੂਥੀ ਆਊ ਤਖ਼ਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖ਼ਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖ਼ਤ ਦੇ ਉੱਪਰ ਸ਼ੋਭਨੀਕ ਨਾਮ ਹੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ।
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ, ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖ਼ਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਕਿ ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ। ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ।
1: ਪਿਰੀਆ ਸੁੰਦੜੀ ਭੁੱਖ ਮੂ ਲਾਵਨ ਥੀ ਵਿਥਰਾ।
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਧੜੀ ਭੁੱਖ, ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਧੜੀ ਭੁੱਖ ਮੂ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ, ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਧੜੀ ਭੁੱਖ ਮੂ ਲਾਵਣ ਥੀ ਵਿਥਰਾਂ। ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਓ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ।
0: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ। ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾ,
0: ਠੱਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਹਨ।
1: ਠੱਗਾ ਨੀ ਹੋ ਮਤ ਰੋੜ ਗਿਆਨ ਗੰਧਰਬਾ ਨਗਰੀ।
0: ਇਹ ਜੋ ਸੰਸਾਰ ਹੈ, ਸੰਸਾਰ ਦੇ ਰੰਗ ਤਮਾਸ਼ੇ ਨੇ, ਵਿਸ਼ੇ ਵਿਕਾਰ ਆਦਿ ਨੇ, ਇਹ ਸਾਰੇ ਠੱਗ ਨੇ, ਅਸੀਂ ਠੱਗੇ ਹੋਏ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਹਾਂ ਕਿ ਅਸੀਂ ਬੜੇ ਚਲਾਕ ਹਾਂ, ਪਰ ਅੰਦਰੋਂ ਅੰਦਰ ਅਸੀਂ ਠੱਗਦੇ ਜਾ ਰਹੇ ਤੇ ਠੱਗੇ ਹੋਏ ਵੀ ਹਾਂ। ਔਰ ਜੋ ਸਾਨੂੰ ਹਰ ਵੇਲੇ ਠੱਗ ਰਿਹਾ ਹੈ, ਠੱਗਾ ਨੀ ਮਤ ਰੋੜ, ਕਹਿੰਦੇ ਇਸ ਦੁਨਿਆਵੀ ਮੋਹ ਮੁਹੱਬਤ ਨੂੰ ਚੰਗੀ ਤਰ੍ਹਾਂ ਤੋੜ ਮਰੋੜ ਕੇ ਸੁੱਟ ਦੇ। ਜਾਨ ਗੰਧਰਵ ਨਗਰੀ, ਇਹਨੂੰ ਇੰਜ ਸਮਝ ਲਾ ਕਿ ਇਹ ਧੂੰਏ ਦਾ ਸ਼ਹਿਰ ਹੈ। ਨਗਰੀ ਕਹਿੰਦੇ ਨੇ ਸ਼ਹਿਰ ਨੂੰ, ਇੱਕ ਧੂੰਏ ਦਾ ਸ਼ਹਿਰ ਹੈ ਜਿਹਦੀ ਬਲਕਿ ਕੋਈ ਹੋਂਦ ਨਹੀਂ ਹੁੰਦੀ। ਇਹ ਦੁਨਿਆਵੀ ਮੋਹ ਮੁਹੱਬਤ ਟੁੱਟਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਤਾਂ ਹੀ ਮੇਰੇ ਪਾਤਸ਼ਾਹ ਕਹਿੰਦੇ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਪ ਥੀ।
1: ਦੁੱਖ ਘਟਾਊ ਡੂਏ ਇਸ ਪੰਧਾਣੋ ਘਰ ਘਣੇ।
0: ਹੁਣ ਬੰਦਾ ਕਹਿੰਦਾ ਕਿ ਮੈਂ ਦੁਨਿਆਵੀ ਸੁੱਖਾਂ ਨੂੰ ਮਾਣਾਂ ਤੇ ਦੋ ਘੜੀਆਂ ਦਾ ਸੁੱਖ ਜਿਹੜਾ ਮਾਨਣਾ ਹੈ, ਸੁੱਖ ਘਟਾਊ ਡੂਏ ਇਸ ਪੰਧਾਣੋ ਘਰ ਘਣੇ। ਪੰਧ ਹੁੰਦਾ ਰਸਤਾ ਤੇ ਪੰਧ ਹੀ ਹੁੰਦਾ ਰਾਹੀ, ਪੰਧਾਣੋ ਹੁੰਦਾ ਰਾਹੀ। ਕਹਿੰਦੇ ਇਸ ਤਰ੍ਹਾਂ ਦੁਨਿਆਵੀ ਸੁੱਖਾਂ ਨੂੰ ਦੋ ਘੜੀਆਂ ਮੰਨਣ ਵਾਸਤੇ ਉਸਨੂੰ ਇਹਨਾਂ ਖਾਹਿਸ਼ਾਂ ਵਾਸ਼ਨਾਵਾਂ ਦੇ ਸ਼ਿਕਾਰ ਹੋਇਆ ਕਈ ਤਰ੍ਹਾਂ ਦੇ ਘਰਾਂ ਵਿੱਚ ਦੀ ਗੁਜ਼ਰਨਾ ਪੈਂਦਾ ਹੈ।

0: ਕਿ ਕਈ ਤਰ੍ਹਾਂ ਦੇ ਸਰੀਰਾਂ ਵਿੱਚ ਜੂਨਾਂ ਵਿੱਚ ਉਸ ਨੂੰ ਵਿਚਰਨਾ ਪੈਂਦਾ ਹੈ, ਕਿਉਂਕਿ ਅਸੀਂ ਜਿਉਂਦੇ ਜੀ ਨਾ ਕਈ ਵਾਰ ਸਾਡੀ ਸੋਚ ਪਸ਼ੂਆਂ ਵਾਲੀ ਹੁੰਦੀ ਹੈ, ਕਦੀ ਪੰਛੀਆਂ ਵਾਲੀ ਹੁੰਦੀ। ਮਰਨ ਤੋਂ ਬਾਅਦ ਤਾਂ ਅਸੀਂ ਜਿਹੜੇ ਅੱਗੇ ਸੰਸਕਾਰਾਂ ਦੇ ਮੁਤਾਬਕ ਵਿਚਰਨਾ ਹੀ ਵਿਚਰਨਾ ਹੈ ਨਾ। ਮਨੁੱਖੀ ਜੀਵਨ ਦੇ ਵਿੱਚ ਵੀ ਅਸੀਂ ਸਾਰੀ ਦਿਹਾੜੀ ਕਦੀ ਸਾਡੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ, ਸਾਡੀ ਕਦੀ ਕਿਸੇ ਤਰ੍ਹਾਂ ਦੀ ਸੋਚ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸੁੱਖ ਘਟਾਓ ਡੂਏ ਇਸ ਪੰਧਾ ਨੂੰ ਕਰ ਕਹਿਣੇ
1: ਪੌੜੀ ਅਕਲ ਕਲਾ ਨਹ ਪਾਈਐ ਪ੍ਰਭ ਅਲਖ ਅਲੇਖਨ।
0: ਜਿਸ ਤਰ੍ਹਾਂ ਅਸੀਂ ਕਹਿੰਦੇ ਕਲ, ਕਲ ਇੱਕ ਟੁਕੜਾ ਹੁੰਦਾ ਹੈ, ਖੰਡ, ਅਕਲ ਜੋ ਅਖੰਡ ਹੈ, ਜਿਸ ਦੇ ਇੰਨੇ ਗੁਣ ਨੇ, ਉਪਕਾਰ ਨੇ, ਅਸੀਂ ਕਹਿੰਦੇ ਹਾਂ ਮੁੱਕ ਜਾਵਾਂਗੇ, ਉਹਦੇ ਗੁਣਾਂ ਦਾ ਕਦੀ ਅੰਤ ਨਹੀਂ ਪੈਂਦਾ, ਉਹ ਚੰਦਰਮਾ ਦੀ ਤਰ੍ਹਾਂ ਵੱਧਦਾ ਘਟਦਾ ਨਹੀਂ ਹੈ। ਸਾਹਿਬ ਮੇਰਾ ਨਿਤ ਨਵਾਂ ਹਰ ਵੇਲੇ ਪੂਰਾ ਹੈ, ਔਰ ਅਸੀਂ ਉਸ ਅਲੱਖ ਨੂੰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਅਲੇਖਨ ਹੈ, ਬਿਆਨ ਕਰਨ ਤੋਂ ਪਰੇ ਹੈ।
1: ਹਟ ਦਰਸ਼ਨ ਭ੍ਰਮ ਤੇ ਫਿਰ ਹੈ ਨਹ ਮਿਲਿਆ ਭੇਖਣ।
0: ਕੁਝ ਵੱਖ ਵੱਖ ਮਤਾਂ ਮਤੰਤਰਾਂ ਦੀ ਸੋਚ ਸੀ, ਜੇ ਤੁਸੀਂ ਫਲਾਣੇ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਓ, ਧਾਰਮਿਕ ਪਹਿਰਾਵਾ ਪਹਿਣ ਲਓ, ਤੁਹਾਨੂੰ ਰੱਬ ਮਿਲ ਪਵੇਗਾ। ਜੋਗੀ, ਜੰਗਮ, ਸਰੇਵੜੇ, ਸੰਨਿਆਸੀ ਤੇ ਜਿਹੜੇ ਵੈਰਾਗੀ ਬੋਧੀਏ, ਜਿਹੜੇ ਜਿੰਨੇ ਹੈਗੇ ਸਨ, ਛੇ ਕਰਮਾਂ ਨੂੰ ਅਪਣਾਉਣ ਵਾਲੇ, ਛੇ ਦਰਸ਼ਨਾਂ ਦੇ ਜਿਹੜੇ ਭੇਖ ਸਨ, ਕਹਿੰਦੇ ਨੇ ਉਹ ਫਿਰਦੇ ਨੇ ਕਿ ਸਾਨੂੰ ਰੱਬ ਮਿਲ ਪਵੇ, ਇੱਥੋਂ ਰੱਬ ਮਿਲ ਪਵੇ, ਇੱਧਰੋਂ ਮਿਲ ਪਏ, ਪਰ ਰੱਬ ਜਿਹੜਾ ਉਹ ਪਹਿਰਾਵਿਆਂ, ਭੇਖਾਂ ਦੇ ਉੱਪਰ ਨਹੀਂ ਰੀਝਦਾ। ਕਈ ਵਾਰ ਬੰਦਾ ਸੋਚਦਾ ਮੈਂ ਧਾਰਮਿਕ ਪਹਿਰਾਵਾ ਪਹਿਣ ਲਿਆ ਤੇ ਸ਼ਾਇਦ ਹੁਣ ਗੱਲ ਬਣ ਜਾਵੇਗੀ। ਇੱਕ ਬੇਨਤੀ ਕਰਾਂ, ਬੱਚੇ ਨੇ ਸਕੂਲ 'ਚ ਐਡਮਿਸ਼ਨ ਲਈ ਹੈ, ਯੂਨੀਫਾਰਮ ਉਹਨੇ ਪੂਰੀ ਪਾਈ ਹੋਈ ਹੈ, ਲੇਕਿਨ ਉਹ ਸਕੂਲ ਅਟੈਂਡ ਹੀ ਨਹੀਂ ਕਰਦਾ, ਪੜ੍ਹਦਾ ਹੀ ਨਹੀਂ, ਤੇ ਮੈਰਿਟ 'ਚ ਕਿੱਥੋਂ ਆਜੂਗਾ? ਜ਼ਰੂਰੀ ਤਾਂ ਇਹ ਵੀ ਹੈ ਨਾ, ਇਕੱਲੇ ਲਿਬਾਸ ਨਾਲ ਗੱਲ ਨਹੀਂ ਬਣਨੀ, ਲਿਬਾਸ ਦੇ ਨਾਲ ਨਾਲ, ਵਰਦੀ ਦੇ ਨਾਲ ਨਾਲ ਉਹਦੀ ਸਟੱਡੀ ਜ਼ਰੂਰੀ ਸੀ, ਉਹਦਾ ਨਿਸ਼ਾਨਾ ਜ਼ਰੂਰੀ ਸੀ, ਉਹਨੇ ਕਰਨਾ ਕੀ ਹੈ? ਪਰ ਕਈ ਵਾਰ ਬੰਦਾ ਭੇਖਾਂ ਵਿੱਚ ਹੀ ਉਲਝ ਜਾਂਦਾ ਹੈ।
1: ਵਰਤ ਕਰ ਹੈ ਚੰਦਰਾਏ ਨਾ ਸੇਕ ਤੈ ਨਾ ਲੇਖਨ।
0: ਕਿਉਂਕਿ ਵਰਤ ਰੱਖਣੇ, ਸਰੀਰ ਨੂੰ ਭੁੱਖਾ ਰੱਖਣਾ ਚੰਗੀ ਗੱਲ ਹੈ ਕਿ ਸਾਡਾ ਸਾਹ ਨਿਕਲਦਾ ਰਹੇ, ਤਾਂ ਹੀ ਡਾਕਟਰ ਹਕੀਮ ਕਹਿੰਦੇ ਕਿ ਜਿੰਨੀ ਭੁੱਖ ਲੱਗੀ ਹੋਵੇ ਸਾਨੂੰ ਉਹ ਤੋਂ ਘੱਟ ਖਾਣਾ ਚਾਹੀਦਾ। ਪਰ ਕੁਝ ਦਾਨਿਸ਼ਮੰਦਾਂ ਨੇ ਇੱਕ ਦਿਨ ਨਿਯਤ ਕਰ ਲਿਆ ਕਿ ਇਸ ਦਿਨ ਆਪਾਂ ਭੋਜਨ ਨਹੀਂ ਛਕਣਾ, ਸਰੀਰ ਨੂੰ ਵੀ ਰੈਸਟ ਚਾਹੀਦੀ ਹੈ। ਹੌਲੀ ਹੌਲੀ ਇੱਕ ਧਰਮ ਦਾ ਹਿੱਸਾ ਬਣ ਗਿਆ। ਫਿਰ ਇਹ ਤੋਂ ਅੱਗੇ ਚੱਲਦਿਆਂ ਚੱਲਦਿਆਂ ਕਈ ਤਰ੍ਹਾਂ ਦੇ ਜਿਹੜੇ ਵਰਤ ਹੋਣ ਦੇ ਵਿੱਚ ਆ ਗਏ, ਜਿਵੇਂ ਕਿ ਵਰਤ ਕਰੇ ਚੰਦਰਾਇਣਾ, ਕੋਈ ਚੰਦਰਮਾ ਦੇ ਹਿਸਾਬ ਨਾਲ ਵਰਤ ਰੱਖਣ ਲੱਗ ਪਿਆ ਉਹਦੀਆਂ ਕਲਾ ਦੇ ਨਾਲ, ਵੀ ਹੁਣ ਕਲਾ ਘੱਟ ਰਹੀਆਂ ਨੇ ਚੰਦਰਮਾ ਦੀਆਂ, ਹੁਣ ਕਲਾ ਵੱਧ ਰਹੀਆਂ ਨੇ, ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ, ਪਰ ਇਹ ਕਿਸੇ ਲੇਖੇ ਵਿੱਚ ਨਹੀਂ ਆਉਂਦਾ।
1: ਵੇਦ ਪੜ੍ਹੈ ਸੰਪੂਰਨਾ ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ੍ਹ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈ ਨਾ, ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨਾ ਤਤ ਸਾਰ ਨਾ ਪੇਖਣ, ਜੋ ਤੱਤ ਸੀ, ਜੋ ਮੂਲ ਸੀ, ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ, ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ ਹੈ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਾਡੇ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਹੁਣ ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਭੇਖੀ ਪ੍ਰਭੂ ਨਾ ਲੱਭਈ ਵਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ, ਵਿਣ ਸੱਚੀ ਸਿੱਖਣ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖਣ,
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ,
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ
1: ਹਾਂ। ਜਿਸ ਧੁਰ ਮਸਤਕ ਲੇਖਨ ਤਿੰਨ ਜਨ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਜਾਂਦਾ ਇੱਕ ਡਰ ਦੁਨੀਆ ਦਾ ਦੂਜੀ ਤਾਂਗ ਸੱਜਣਾ ਦੀ ਉੱਥੇ ਜੇ ਉਮਰ ਬੀਤਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀ ਤੁਹਾਡੇ ਪੈਰ ਮੈਂ ਚੁੰਮਾ।

నార్త్ ఈస్ట్ క్యాల్గరీ. ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, Northeast Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171 80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲ

0: ਪਰ ਆਸਨ ਦੇਖੋ ਜਾਓ
1: ਕੋੜੀ ਆਪਣੇ ਆਪ ਸਾਜੇ ਆਪਣੇ ਰਚੇ ਲਾਓ ਦੋਏ ਕੁਦਰਤ ਸਾਜੇ ਕਰ ਆਸਨ ਦੇਖੋ ਜਾਓ ਦਾਤਾ ਕਰਤਾ ਆਪ ਕੁਛ ਦੇਵੇ ਕਰੇ ਬਸਾਓ ਤੂੰ ਜਨੋਈ ਸਭ ਸੇ ਦਿਲ ਐਸੇ ਜਿੰਦ ਕਵਾਓ।

ਵੱਡੀ ਵਡਿਆਈ ਜਾਂ ਆਪਿਆ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਬ ਰਜਾਈ ਮਹੱਲਾ ਦੂਜਾ। ਇਹੋ ਜਗ ਸੱਚ ਕੀ ਹੈ।

0: ਰਸ ਇਹ ਪਿਆਕ ਨਾ ਜਪਈ ਜੇ ਕਿਸਿਆਣੇ ਰਾਸ ਨਾਨਕ ਗੁਰਮੁਖ ਜਾਣੀ ਹੈ
1: ਜਾ ਕੋ ਆਪ ਕਰੇ ਪ੍ਰਕਾਸ਼ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਮ ਧਰਮ ਬਹਾਲਿਆ ਤੇ ਸੱਚੇ ਹਸਨ ਬੜੈ

ਤੇ ਸੱਚੇ ਹੀ ਸੱਚ ਨਿਬੜੈ ਚੁਟਵਾ ਕੰਡੇ ਜਿਤ ਮਾਲਿਆ ਆਓ ਨਾ ਪੈਣ ਕੂੜਿਆ ਔਰ ਮੋਹ ਕਾਲੇ ਤੂੰ ਚੁੱਕ ਚਾਲਿਆ ਤੇਰੇ ਨਾਲ ਦੇਸੀ ਜਿਨ ਕੇ ਹਾਰ ਗਏ ਸੀ ਠੱਗਣ ਵਾਲਿਆ।

ਵੇਦ ਪੁਰਾਣ ਕਿਤਾਬਾਂ ਕੁਦ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ।

ਗੱਲ ਸੰਗਲ ਕੱਤ ਚਲਾ ਅੱਗੇ ਕਰਨੀ ਕੀ ਤੂੰ ਵਾਜੀ ਹੈ।

ਵਧਾਇਆ, ਵੱਡਾ ਹੁਆ ਦੁਨੀਦਾਰ ਗੱਲ ਸੰਗਲ ਘਰ ਚਲਾਇਆ, ਅੱਗੇ ਕਰਨੀ ਕੀਰਤ ਬਾਜੀਏ ਪਹਿਲੇ ਖਾ ਕਰ ਸਮਝਾਇਆ, ਸੌ ਨਹੁੰ ਪਉ ਗਈ ਹੁਣ ਸੁਣੇ ਕਿਆ ਰਵਾਇਆ।

ਮਹਲਾ ਪਹਿਲਾ ਪੈ ਵਿੱਚ ਪਾਉਣ ਮੈਂ ਸਦਵਾਓ ਪੈ ਵਿੱਚ ਚੱਲੇ ਲੱਕ ਦਰਿਆ ਪੈ ਵਿੱਚ ਸਗਨ ਕੜੇ ਵੇਗਾਰ ਪੈ ਵਿੱਚ ਤਰਤੀ ਦੱਬੀ ਪਹਾੜ ਪੈ ਵਿੱਚ ਇੰਦ ਫਿਰੇ ਸਿਰ।

0: ਨਿਰਪਾਲ ਕਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇਖ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿਣਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਡੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੁਲੇ ਆਲ ਪਤਾਲ ਲਖਟਕਿਆਂ ਕੇ।

ਹੋਰ ਹਿਕਮਤ ਹੁਕਮ ਅਖਵਾਰ ਪੌੜੀ ਨਾ ਦੱਕਰ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਬਹੁਤ ਜਨ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੰਭਾਇਆ ਸਤਿਗੁਰ ਮਿਲੇ ਸਚ ਪਾਇਆ।

ਸਤਿਗੁਰੂ ਪਾਇਆ, ਇਹ ਜੀਵ ਬੋਧੇ ਜਨਮ ਭਰਮਿਆ ਤਾਂ ਸਤਿਗੁਰੂ ਸ਼ਬਦ ਸੁਣਾਇਆ। ਸਤਿਗੁਰੂ ਜੀ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ। ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ, ਜਿਨ ਸੱਚੋ ਸੱਚ ਬੁਝਾਇਆ।

ਨਾਨਕ ਰਸ ਦਿੱਤਾ ਸਲੋਕ ਮਹਲਾ ਪਹਿਲਾ ਕੜੀਆਂ ਸੁਬੇ ਗੋਪੀਆਂ।

0: ਨਾਨਕ ਮੁਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।
1: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ।

ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਕਾ ਕੀਆ ਸਗਲ ਜਹਾਂ ਸੇਵਕ ਸੇਵੈ ਕਰਮ ਚੜਾਓ ਭਿੰਨੀ ਰਹਿ।

ਨਾਨਕ ਪਾਉਂਦਿਆਂ ਕੰਤਨਾਂਤ ਬੰਧਨ ਬੰਦ ਪਾਇ ਸੋਏ ਪੈ ਕਿਰਤ ਨਚੇ ਸਭ ਕੋਈ ਨੱਚ ਨੱਚ ਹੱਸੇ ਚਲੇ ਸਿਰੋਈ ਉੱਡਣਾ ਜਾਹੀ ਸਿੱਧਣਾ ਹੋ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ।

पंथ दर्शावा।

ਖੋਂਦਾ ਖਿੱਚ ਲੈ ਥਾਉਨਾ ਪੇ ਕਈ ਕਾਰ ਜਲ ਤਲ ਜੀਆਂ ਪੂਰੀਆਂ ਲੋਆ ਕਰ ਆਇਆ ਕਾਰ ਓਏ ਜੀ ਆਖੇ ਸੋ ਤੂੰ ਜਾਣੇ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਕਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ।

ਬਿਨ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਆਪਣੇ ਅੰਦਰ ਪ੍ਰਗਟ ਆਪ ਸੁਣਾਇਆ। ਸਤਿਗੁਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੇ ਸੁਣੋ ਜਨੋ, ਇਤ ਸੰਜਨ ਦੁਖ ਜਾਏ ਪੌੜੀ ਸੇ।

ਮਾਇਆ ਬਣਿਆਈ ਵੱਡਾ ਪਾਇਆ। ਗੁਰ ਅੰਮ੍ਰਿਤ ਪੈਨੀ ਦੇ ਹਰੀ ਅੰਮ੍ਰਿਤ ਪੁਰਗੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਇਆ ਅੰਮ੍ਰਿਤ ਸ਼ਕਤੀ।

ਪੜ੍ਹੀਏ ਪਾਠ ਪੁਰਾਣ ਜਿਨ ਕਰਤੇ ਕਰਣਾ ਕੀਆ ਲਿਖਿਆ ਆਉਣ ਜਾਣ ਨਾਨਕ ਮਤੀ ਮਿਥਿਆ ਕਰਮ ਸਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਦਿਤ ਮਿਲੈ ਸੱਚ ਤਾ ਤਿੰਨੀ ਸੱਚ ਕਮਾਇ ਸਤਿਗੁਰ ਮਿਲੈ ਸੱਚ ਪਾਇਆ ਜਿਨ ਕਹਿਰਦੇ ਸੱਚ

ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸਰ ਤਤ ਨੇ ਸੱਚ ਕਮਾਇਆ, ਸਤਿ ਮਿਲੇ ਸਰ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣੇ।

0: ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਤੁਰ ਲਿਖਤ ਲਿਲਾਟ ਲਿਖਾ ਸੀ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜਪੜ ਬੇੜੀ ਪਾਈ ਹੈ ਪੜਪੜ ਗੱਡੀਏ ਖਾਤ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਮਾਸ ਪੜੀਏ ਜਿੱਤੀ ਆਰ ਜਾ ਪੜੀਏ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਪਰ ਹੋ ਮੈਂ ਚਕਨਾ ਚਾਟ ਮਹਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਦੀਆਂ ਦੇਹੀ ਦੁੱਖ ਦੀਆਂ ਸਹਵੇਂ ਜੀਆਂ ਆਪਣਾ ਕੀ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਰ ਬਸਤਰ ਨਾ ਪਹਿਰੇ ਅਹਿੰਸ ਕਹਿਰੇ ਮੋਨ ਵਿਗੁਤਾ ਕਿਉਂ ਜਾਗੇ ਗੁਰਬਿਨ ਸੁਤਾ ਪੱਗ

0: ਮੈਂ ਕਿਛ ਥਾਈ ਨਾ ਪਾਈ, ਰਹੀ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾ। ਸਤਿਗੁਰ ਪੀਤੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾ। ਨਾਨਕ ਨਦਰ ਕਰੇ ਸੋ ਪਾ, ਆਸ ਦੇਸ ਤਿਨਹਿ ਕੇਵਲ, ਹਉ ਮੈਂ ਸ਼ਬਦ ਜਲਾਏ। ਪੌੜੀ ਭਗਤ ਰੇ ਮੰਤਾਉਂਦੇ, ਦਰ ਸੋਹਨ ਕੀਰਤ ਗਾਉਂਦੇ, ਨਾਨਕ ਕਰਮਾ ਬਾਹਰੇ ਦਰ ਟੂਨਾ ਲਹਿਨੇ ਤਾਉਂਦੇ। ਕਮੁੱਲ ਨ ਭੁੱਲਣ ਆਪਣਾ, ਅਣ ਹੁੰਦਾ ਆਪ ਗਣਾਏਂਦੇ, ਹੁਣ ਤੁਹਾਡੀ ਕਾ ਨੀਚ ਜਾਤ, ਹੋਰ ਉਤਮ ਜਾਤ ਸਦਾਏਂਦੇ। ਤਿੰਨ ਮੰਗਾਂ ਜੇ ਤੁਝੇ ਧਿਆਏਂਦੇ, ਤੁਝੇ ਧਿਆਏਂਦੇ, ਤੁਝੇ ਧਿਆਏਂਦੇ।
1: ਪੌੜੀ ਭਗਤ ਰੇਮਣ ਪਾਉਂਦੇ, ਦਰ ਸੋਹਣ ਕੀਰਤ ਗਾਉਂਦੇ, ਨਾਨਕ ਕਰਮਾ ਬਾਹਰੇ ਦਾ ਢੋਲਾ ਲੈਣੇ ਧਾਪਦੇ। ਇੱਕ ਮੂਲ ਨਾ ਪੁੱਜਣਾ ਆਪਣਾ, ਹੁੰਦਾ ਆਪਣਾਏਂਦੇ, ਹੋਰ ਤੁਹਾਡੀ ਕਾ ਨੀਚਾ ਤੋਰ ਸਮਝਾ ਸਦਾਏਂਦੇ। ਤਿੰਨ ਮੰਗਾਂ ਜਿੱਥੇ ਧਿਆਏਂਦੇ, ਤਿੰਨ ਮੰਗਾਂ ਜਿੱਥੇ ਧਿਆਏਂਦੇ।
0: ਸੱਚ ਸ਼ਾਹੋ ਹਮਾਰਾ ਤੂੰ ਤਣੇ, ਸਭ ਜਗਤ ਵਾ।

0: ਖੁਦ ਬਾਜ ਕੁੜਾ ਕੁੜ ਮਹਲਾ ਪਹਿਲਾ
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਬੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੀ ਪਿਆਰ ਨਾ ਸੁਣ ਮਨ ਰਹੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਕਰਤ ਕਾਇਆ

ਆਪਾਂ ਤਾਂ ਤੇ ਨਹੀਂ ਸਮਝੇ ਆਇਆ ਐ ਨਾ ਦਿੱਤਾ ਕਿ ਵਸ ਕਿ ਸੁਣਾਏ ਤੁਧ ਵੇਖੀ ਜਗਤ ਪਾਇਆ ਇੱਕ ਨਾਮ ਤੁਮੇ ਨੇ ਕਾਬੂ ਤੁਧ ਪਵਾਇਆ।

0: ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਏ ਗੁਣਗਾ ਸਾਧਨ ਮਾਰੀਏ ਜਿਹਾ ਕੱਲ ਕਾਲਣਾ ਤੇਰੇ ਹੋ ਨਾ ਪਜਾਰੀਏ ਐਸੀ ਕਲਾ ਨਾ ਖੇਡੀਏ ਜਿਤ ਡਰ ਕੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਅੱਗੇ ਮਾਰੀਏ ਮਾਰੀਏ ਥੋੜੀ ਪੜਿਆ ਹੋਵੇ ਗੁਣਗਾਰ ਤੋਂ ਵੀ
1: ਸਾਧਨਾ ਮਾਰੀਏ ਜਿਹਾ ਕੱਲ ਕਾਲਾ ਤੇਰੇ ਹੋ ਨਾ ਪਜਾਰੀਏ ਐਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀਏ ਪੜਿਆ ਅੱਗੇ ਉਮੀਆਂ ਵਿਚਾਰੀਏ।

व्यापत देखिया जगत, जाने कौन तेरी गत।

आपनों पावन कारे मांतर ना दूसरो तारे।

ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ।

हरखवंत आनंत रूप निर्मल बेगासी गुण गावे बेअंत अंत एक तिल नहीं।

0: ਤੋਥੇ ਰਹਿਓ।
1: ਸਤ ਹਰ ਸਤ ਸਤ ਸਤੇ ਸਤ ਪਾਣੀਐ ਦੂਸਰ ਆਨਨ ਅਵਰ ਪੁਰਖ ਪੌਰਾ ਤੁਣ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤਿਹ ਜਨ ਤਿਪਤ ਅਕਾਏ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੈ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ।
0: ਸੱਚ ਸਭਾ ਦੀ ਬਾਣ ਸਤ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸਤ ਸਿਰਜੋ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮਨੋ ਪਵੇ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਵ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜੀ ਨੇ ਪਰਸਿਓ ਤੇ ਬਹੁੜ ਫਿਰ ਜੋੜ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਮਿਦੁਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀਮ ਨਾ ਭਰੀਐ ਬ੍ਰਹਮ ਆਦਿਕ ਸੰਕਾਰ ਸੇ ਗੁਣੰਤ ਨਾ ਪਾਏ ਅਗੋ ਗਿਓ ਨਹੀਂ ਜਾਏ ਪੂਰ ਸਰਬ ਰਿਹਾ ਸਮਾਏ ਜੇ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜੀ ਨੂੰ ਪਰਸਿਓ ਤੇ ਇਤ ਉਤ ਸਦਾ ਮੁਕਤੇ ਹਰ ਗੁਰ ਨਾਨਕ ਜੀ ਨੂੰ ਪਰਸਿਓ ਤੇ ਇਤ ਉਤ ਸਦਾ ਮੁਕਤੇ
2: ਪ੍ਰਭ ਦਾ ਤੋ ਦਾਤਾਰ ਪਰਿਓ ਜਾਚਕ ਇਕਸਰਨਾ ਮਿਲੇ ਦਾਨ ਸੰਤਰੇਨ ਜੇ ਲਗ ਪਾ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਓ ਭਗਤ ਤੇ ਮਨ ਠਹਿਰਾਵੈ ਬਲਿਓ ਚਰਾਕ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ।
1: ਦੇਹ ਨ ਕਹੇ ਨ ਨੇਹ ਨ ਨੀਤਾ ਮਾਇਆ ਮਟ ਕਹਾਂ ਲੋਗਾਰੋ ਛੱਤਰ ਨ ਪੱਤਰ ਚੌਰ ਨ ਚਾਵਰ ਬੈਤੀ ਜਾਟ ਹਿਰਦੇ ਨਾ ਵਿਚਾਰੋ ਰਥ ਨ ਅਸਵ ਨ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਗ ਸਿਧਾਰੋ ਸੂਰ ਨ ਵੀਰ ਨ ਮੀਰ ਨ ਖਾਨਮ ਸੰਗ ਨ ਕੋ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਕੋਸ ਨ ਛੋਟਾ ਕਰਤ ਬਿਕਾਰ ਦੋ ਕਰ ਚਾਰੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰੋ।
3: ਕਾਚੀ ਦੇ ਮੋਹ ਫੁਨ ਬਾਂਧੀ ਸੱਠ ਕਠੋਰ ਕੋਚੀਲ ਕੋ ਗਿਆਨੀ ਭਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਜਹਿ ਮਿੱਠੀ ਜੀ ਮਾਹੇ ਧਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸਵਾਮੀ
4: ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਘੁਗਨਾ ਸੁਤ ਬਣਿਤਾ ਸਾਜਨ ਸੁਖ ਬੰਦਪ ਤਾਸਿਓ ਮੋਹ ਬੜਿਓ ਸੋਕਨਾ ਬੋਇਓ ਬੀਜ ਅੰਗ ਮਮ ਅੰਕੁਰ ਬੀਤਤ ਔਦ ਕਰਤ ਅਗਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਪੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
5: ਸੇਵਕ ਕੈ ਭਰਪੂਰ ਯੁਗ ਯੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦ ਕਾ ਬ੍ਰਹਮਾ ਬਿਸਨ ਸਿਰੇ ਤੈ ਅਗਣਤ ਤਿਨਕੋ ਮੋਹ ਪਿਆ ਮਨ ਮਦ ਕਾ ਚਵਰਾਸੀ ਰਖ ਜਿਉਣ ਉਪਾਈ ਰਿਜਕ ਦਿਆ ਸਭ ਹੂੰ ਕੋ ਤਦ ਕਾ ਸੇਵਕ ਕਹਿ ਭਰਪੂਰ ਯੁਗ ਯੁਗ ਵਾਹਿਗੁਰੂ ਤੇਰਾ ਸਭ ਸਦਕਾ
6: ਬ੍ਰਹਮਾ ਦਿਕ ਸ਼ਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਤਾਵਤ ਸਿੱਧ ਮਨੁੱਖ ਦੇਵ ਅਰ ਦਾਨਵ ਇਕ ਤਿਲ ਤਾਂ ਕੋ ਮਰਮ ਨਾ ਭਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੇ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਚ ਹੈ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੈ ਸਮਝਾਵਤ

ਸੁਖ ਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਨੀ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਪੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸਭਨਾ ਦਾ ਵੇਸਾ ਸਤਨਾਮ।

ਸੂਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਉੱਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਾਸ ਧੋਤਿਆ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲਿਖਾ ਮੰਗੀਐ ਤਿੱਥੇ ਖੜੇ ਦਿਸਾਨ ਰਹਾਉ ਕੋਠੇ ਮੰਡਪ ਮਾੜੀਆਂ ਅਸਹੁ ਚਿੱਤ ਵਿਆਹ ਢੱਠੀਆਂ ਕੰਮ ਨ ਆਵਨੀ ਵਿੱਚ ਸੱਖਣੀਆ ਬੱਗਾ ਬੱਗੇ ਕੱਪੜੇ ਤੀਰਥ ਮਾਂਜ ਵਸਾਨ ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀਆਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਸੇ ਫਲ ਕੰਮ ਨਯਾਵਨੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਡੁਗਰ ਵਾਟ ਬਹੁਤ ਅੱਖੀ ਲੋੜੀ ਨਾਲ ਹਉ ਚੜ ਲੰਘਾ ਕਿੱਤ ਚੱਕਰੀਆਂ ਚੰਗਿਆਈਆਂ
अवर सियाणप कित। नानक नाम संभाल तू बद्दा छुट्ट जित। चाकरिया चंगियाईया अवर सियाणप कित। नानक नाम संभाल तू बद्दा छुट्ट जित।

ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾ ਚਿਲਕਣਾ ਘੋਟਿਮ ਕਾਲੜੀ ਮਸ ਧੋਤਿਆਂ ਜੂਠ ਨ ਉਤਰੈ ਜੇ ਸੌ

0: ਭਾਗ ਉਤਾਰਿਆ ਕਰ ਕਿਰਪਾ ਪਾਲ ਉਤਾਰਿਆ
1: ਸਤਿਗੁਰੂ ਅਟਵਾਰਿਆ ਜਿਤ ਮਿਲੇ ਕਿਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਦਿੰਦੀਆਂ ਇਨੀ ਨੇਤਰੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰ ਹਰ ਗੋਬਿੰਦ ਠਾਕੁਰ ਨੇ ਕਿੰਨੇ ਵਿਚਾਰਿਆ ਕਰ

ਦਇਆ ਕਪਾਹ ਸੰਤੋਖ ਸੂ ਜਦ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਿਤਾ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਹਿਲ ਜਲੇ ਨਾ ਜਾਏ ਤਨ ਸੁਮਾਨਸ ਨਾਨਕਾ ਜੁਗਲ ਚਲੇ ਪਾਏ ਚੌਕੜ ਮੁਲਣਾਇਆ ਬੈ ਚੌਕੇ ਪਾਇਆ ਸਿੱਖਾਂ ਕਲ ਚੜਾਈਆਂ।

ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਦੀਨਾ ਤਗ ਕਪਾਹੂ ਖੱਤੀਏ ਬਾਮਣ ਵਟਿਆ ਕੋਹੇ ਬਕਰਾ ਰਿਨ ਖਾਇਆ ਸੱਪੂ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।

ਕੜਕਾ ਗਲ ਦੱਸੇ ਰਾਹੂ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਦਿਆਲ ਕਿਰਪਾ ਕਰੇ ਤਾ ਸਾਹਿਕਾਰ ਕਰਾਏ ਸੀ ਸੁਰ ਸਿਵਕ ਸੇਵਾ ਕਰੇ ਜਿਸਨੋ ਹੁਕਮ ਮਨਾਏ ਸੀ ਹੁਮਨੇ ਹੋਏ ਪ੍ਰਵਾਨ ਤਾਂ ਖਸ ਮੈਂ ਤਾਂ ਮਹਿਲ ਪਾਏ ਸੀ ਖਸਮ ਕਵ ਸੁਕਰੇ ਮਨ ਚਿੰਦਿਆ ਸੋ ਫਲ ਪਾਏ ਸੀ ਤਾਦਰ ਕੈ ਪੈਦਾ ਗਾਏ ਸੀ ਪੈਦਾ ਗਾਏ ਸੀ ਤਦ ਪੈਦਾ ਜਾਏ ਸੀ ਕੋਈ ਕਾਵੇ ਰਾਗੀ ਨਾਦੀ ਬੇਦੀ।

0: ਹਰ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਦ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਦੀਦ ਹਰ ਦੀਦ।
1: ਸ਼ਲੋਕ ਮਹਲਾ ਪਹਿਲਾ ਗਊ ਬ੍ਰਾਹਮਣ

0: ਜਾਏ ਤਰੰਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ।

ਉੱਪਰ ਕਿਸੇ ਨਾ ਜਾਣਾ ਦੇਖੇ ਚੌਂਕਾ ਕੱਢੀ ਕਾਰ ਉੱਪਰੇ ਆਏ ਬੈਠੇ ਕੁੜਿਆ ਮਤ ਪਿੱਟੇ ਵੀ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤਿਆਂ।

0: ਭਿੱਖ ਨਾ ਪਾਇੰਦਾ, ਭਿੱਖ ਨਾ ਪਾਇੰਦਾ, ਧਰਮ ਗੁਣ ਭਿੱਖ ਨਾ ਪਾਇੰਦਾ।
1: ਕੌੜੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਸਲਾਇੰਦਾ, ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇੰਦਾ, ਵੱਡੋ ਵੱਡਾ ਵੱਡ ਮੀਦਨੀ ਸਿਰੇ ਸਿਰ ਧੰਦੇ ਲਾਇੰਦਾ, ਨਦਰ ਬੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ।
0: ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ

0: सुनते पुनीत कहते पवित सतगुर रहया पर तू बिनवंत नानक गुर चरण लागे वाजे अनहद तू बिनवंत नानक गुर चरण लागे वाजे अनहद तू।
1: बोलो जी वाहे गुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरकै ਗੁਰ ਨਾਨਕ ਲਈ ਤੇ ਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਟੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਭੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ

ਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਤੇ

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸ ਜੀ ਕੇ ਬੋਲ ਬਲ ਬੋਲੋ ਜੀ ਵਾਹੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ।

나는 사축한다. 시리하는 만들어 사회부 집이께 딴난 딴내 사득으로 시리그로 가란타 사회부지요 마하라주 아버지 대하주랑 샤바드 짱키 아난드 사회부지 기어다슴 ਪੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆ ਜਿਨਾ ਜਿਨਾ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰਾਂ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪ੍ਰਾਣ ਪਾਉਣ ਵੇ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮਾੜੀਆਂ ਲਾਏ ਬੈਠੇ ਹਰ ਪਾ ਸਾਰੇ ਆ ਚੀਜ਼ ਕਰਨ ਮਨ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਪਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ।

ਤੇਰੇ ਪੁਰਾਣੇ ਪੌਣਵੇ ਘਰ ਰੰਗੀ ਹਰਮ ਸਵਾਰਿਆ, ਕੋਟੇ ਮਨ ਮਾੜੀਆਂ ਲੈ ਬੈਠੇ ਕਰ ਪਸਾਰਿਆ, ਕੀ ਕਰਮਨ ਭਾਵਦੇ ਹਰ ਬੁੱਝਣ ਨਾ ਹੀ ਹਾਰਿਆ, ਘਰ ਫਰਮਾਇਸ਼ ਖਾਇਆ ਵੇਖ ਮੈਲਤ ਮਰਨ ਵਿਸਾਰਿਆ, ਜਰੇ ਆਈ ਜੋਗਨ ਹਾਰਿਆ, ਜਰੇ ਆਈ ਜੋਗਨ ਹਾਰਿਆ।

ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾਤ ਸਭਾੜਾ ਤਾਂ ਮਨ ਵਸਾਈਆਂ, ਘਰ ਹੁਕਮ ਸਤਾਤਰ ਵਿੱਚੋਂ ਮਾਰ ਕੱਢੀਆਂ ਬੜੀਆਂ ਆਈਆਂ, ਸਹਿ ਤੁਖੈ ਨੌਮਿਤ ਪਾਈਆਂ, ਸਹਿ ਤੁਖੈ ਨੌਮਿਤ ਪਾਈਆਂ।

0: ਬੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਜਿਤ ਕੀਤਾ ਪਾਈ ਆਪਣਾ ਸਾਹ ਕਲਪਰੀ ਕਿਉਂ ਘਾਲੀ ਹੈ ਬੰਦਾ ਮੁੰਨਾ ਕੀ ਚੇਤਨ ਬਿੰਦਰ ਨਿਹਾਲੀ ਹੈ ਜੋ ਸਾਹਿਬ ਨਾ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀ ਹੈ ਕਿਛਲਾਏ ਉੱਪਰ ਘਾਲੀ ਹੈ ਕਿਛਲਾਏ ਉੱਪਰ ਘਾਲੀ ਹੈ
1: ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਆਂ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ ਮੰਗਾ ਕਿਸੇ ਨਾ ਆਖੀ

ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੇ ਸੋਏ, ਫਿੱਕਾ ਦਰਗਹ ਸਟੀਏ ਮੋਹ ਤੁੱਕਾ ਫਿੱਕੇ ਪਾਏ।

ਕੌੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿ ਸਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ ਆਪੇ ਹੀ ਕਾਰ ਸਵਾਰੀ

0: ਉਹ ਪਰ ਕਾਲੀਆਂ ਪਿਛਲਾ ਹੀ ਉੱਪਰ ਕਾਲੀ ਹੈ।
1: ਇਸੇ ਦੀ ਸੁਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈਏ ਆਪਣਾ ਸਾਹ ਘਾਲ ਬਰੀਕ ਕਿਉਂ ਘਾਲੀ ਹੈ, ਮੰਦਾ ਮੂਲ ਨਾ ਕੀਚੇ ਤੇ ਲੰਬੀ ਨਜ਼ਰ ਨਿਹਾਲੀ ਹੈ, ਜਿਉ ਸਾਹਿਬ ਨਾਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ, ਕਿਛਲਾ ਏ ਉੱਪਰ ਘਾਲੀ ਹੈ, ਕਿਛਲਾ ਏ ਉੱਪਰ ਘਾਲੀ ਹੈ।

0: ਚੱਲੇ ਨਾਲ ਕਸਮ ਚੱਲੇ ਅਰਦਾਸ।
1: ਪੌੜੀ ਚੱਕਰ ਲੱਗੇ ਚੱਕਦੀ ਜੇ ਚੱਲੇ ਕਿਸਮੇ ਪਾਏ, ਔਰ ਮੈਂ ਤਸਨੂੰ ਅਗਲੇ ਵਜੂ ਵੀ ਦੂਣਾ ਖਾਏ, ਵਜੂ ਗੁਆਏ ਅਗਲਾ ਮੈਂ ਪਾਣਾ ਖਾਏ, ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ ਸਾਬਾਸ, ਨਾਲ ਹੁਕਮ ਨਾ ਚੱਲੇ ਨਾਲ ਕਸਮ ਚੱਲੇ ਅਰਦਾਸ।

ਜੋ ਮਿਲੇ ਮਹਲਾ ਦੂਜਾ। ਇੱਕ ਨਹੀਂ ਚਾਕਰੀ ਜਿੱਥੋਂ ਖਸਮ ਨਾ ਜਾਏ, ਨਾਨਕ ਸਿਵ ਕਾਂਡੀਏ ਜੇ ਸੇਤੀ ਖਸਮ ਸਮਾਏ। ਪੌੜੀ ਨਾਨਕ ਅੰਤਮ ਜਪਨੀ।

ਸਭ ਕਿਸ ਆਪੇ ਆ ਬੜੀ ਵਡਕੀਆਂ ਬਣਾਈਆਂ ਕਿਸ ਕਹਿਣਾ ਕਹਿਣ ਦਾਏ ਸੁਖ ਤਕਦਰੀ ਤੇਰੀਆਂ ਰਿਜਕ ਸੁਭਾਏ ਸਾਈਕਲ ਕਮਾਉਣੀ।

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੇ ਕੀਆਂ ਵੱਡੀਆਂ ਆਈਆਂ, ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀ ਰਜਕ ਸੰਭਾਏ, ਸਾਈ ਕਰਮਾਂ ਵਿੱਚ ਛੁੱਟੀ ਤਨੇ ਪਾਏ, ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਏ।

0: ਪਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹੋ ਨਿਹਚਲ ਚੌਰਸ਼ਤ
1: ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਜਪਨ ਕਰਤਬਾ ਜੀਆਂ ਤੋ ਜੀ ਸਭ ਜਾਣ ਲਾ ਸਭ ਤੇਰੇ ਵਸ ਤੇਰਾ ਕਰਪਲਾ ਤੇਰੇ ਕਰ ਨੰਦ ਵਧਾਈ ਤੁਦ ਕਰ ਮਾਣ ਮੱਤਾ ਤੇ

0: ਦਇਨ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨ੍ਹਾਂ

ਸਿਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਜੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਤੇਰੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ओंकार सतनाम करता पुरख निर्भव।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ

ਸਿਆਣਪ ਕਿੱਤ
ਬੱਧਾ ਛੁੱਟ ਹੈ ਜਿੱਤ, ਚੱਕਰੀਆਂ ਚੰਗਿਆਈਆਂ, ਔਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ, ਬੱਧਾ ਛੁੱਟ ਹੈ

ਗੈਲਗਰੀਜ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਵਾਹਿਗੁਰੂ ਸਾਹਿਬ ਜੀ।

0: सतगुर मिले देव दृष्ट होई वाहेगुरु जी का खालसा वाहेगुरु जी की फतेह। सतगुरु जी के मुबारक दरबार दियां हाजरियां भरदियां होयां सतगुरु जी की पावन पवित्र बाणी नाल जुड़ बैठे परम सम्मान योग गुरु प्यारे गुरु सवारे सत्संगी जनों गुरु बाबे की कृपा दे नाल ए जो समा सतगुरु जी की संगत विच बैठन का बख्शिश होया है आओ जतन करिए गरीब नवाज सतगुरु जी की बाणी नूं गाउंदिआं पढ़द्या विचारद्या सुनद्या सतगुरु जी की बाणी का आसरा लेंद्या होया असी अपना जीवन किरदार उच्चा चुक सकी। सतगुरु गरीब नवाज जी की पावन गोद विच बैठ के आप जी ने गुरु सवारियां पासों सतगुरु जी की बाणी के कीर्तन श्रवण किए हैं उपरंत चलती इस लड़ीवार विचार नाल संबंधित होने लई जुड़ बैठन लई असी जतन कर रहे हां। आओ जतन करिए जो ये सतगुरु जी की उच्चारण की हुई पौड़ी 36 नंबर असां उच्चारण की हुई सतगुरु जी की श्रवण की है इस विचार नाल सतगुरु के इस उपदेश नाल आओ देखण दा जतन करिए कि सतगुरु गरीब नवाज इस बाणी दे राही सानू किस किरदार दे मालिक बनाउंदे हन। जिवें असीं पिछों लगातार देखदे आ रहे हां सतगुरु जी ने साडी जिंदगी दे अनेकां ही पक्ष साडे सामने रखे सतगुरु जी ने जिवें इह बाणी दा अखीर वाले पासे नूं उपदेश समाप्ती वाले पासे नूं लै के आंदा है ਤਾਂ ਸਤਿਗੁਰੂ ਜੀ ਨੇ ਸਾਡੇ ਗਿਆਨ ਇੰਦਰੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਪਿਆਰ ਨਾਲ ਉਹੋ ਹੀ ਉਪਦੇਸ਼ ਵਾਰ ਵਾਰ ਦ੍ਰਿੜ ਕਰਵਾਇਆ ਜਿਵੇਂ ਅਸੀਂ ਪਿੱਛੋਂ ਪੜ੍ਹਦੇ ਆਏ ਹਾਂ ਇਹ ਸਰੀਰਾ ਮੇਰਿਆ ਇਹ ਰਤਨਾ ਤੂੰ ਅਨਰਸ ਰਾਜ ਰਹੀ ਅੱਜ ਸਤਿਗੁਰੂ ਜੀ ਨੇ ਨੇਤਰਾਂ ਨੂੰ ਸੰਬੋਧਨ ਕੀਤਾ ਹੈ ਹੇ ਮੇਰੇ ਉਹ ਨੇਤਰੋ ਮੇਰੀ ਉਹ ਅੱਖੀਓ ਤੁਸੀਂ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਵੇਖੋ ਵੇਖਣਾ ਹੈ ਤੇ ਕੇਵਲ ਇੱਕ ਰੱਬ ਨੂੰ ਹੀ ਦੇਖਿਆ ਕਰੋ ਹੋਰ ਕੋਈ ਆਪਣੀ ਦ੍ਰਿਸ਼ਟੀ ਅੰਦਰ ਨਾ ਲਿਆਇਆ ਕਰੋ ਇੱਕ ਰੱਬ ਨੂੰ ਵੇਖਣ ਵਾਲੀ ਸੋਝ ਇੱਕ ਰੱਬ ਨੂੰ ਪਛਾਣਨ ਵਾਲੀ ਉਹ ਸੱਚਮੁੱਚ ਹੀ ਜੋਤ ਰੋਸ਼ਨੀ ਗਿਆਨ ਆਪਣੇ ਵਿੱਚ ਪੈਦਾ ਕਰ ਲਓ ਤਾਂ ਕਿ ਜਿੱਧਰ ਵੀ ਨਜ਼ਰ ਮਾਰੋ ਜਿਸ ਪਾਸੇ ਵੀ ਧਿਆਨ ਦੇਵੋ ਤੁਹਾਨੂੰ ਕੁਦਰਤ ਵਿੱਚ ਜਰੇ ਜਰੇ ਅੰਦਰ ਸਮਾਏ ਹੋਏ ਰੱਬ ਜੀ ਦੇ ਦਰਸ਼ਨ ਹੋ ਸਕਣ ਪਤਾ ਲੱਗ ਸਕੇ ਮਹਿਸੂਸ ਕੀਤਾ ਜਾ ਸਕੇ ਕਿ ਮੇਰਾ ਪਰਮੇਸ਼ਰ ਹਰ ਥਾਂ ਤੇ ਵਸਿਆ ਹੋਇਆ ਹੈ ਹੇ ਮੇਰੀ ਉਹ ਅੱਖੀਓ ਐਸੀ ਤਾਕਤ ਐਸੀ ਸਮਰੱਥਾ ਐਸਾ ਗੁਣ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਲੈ ਲਵੋ ਜਦੋਂ ਇਹ ਸਤਿਗੁਰੂ ਜੀ ਦੀ ਬਾਣੀ ਨੂੰ ਅੱਜ ਮੈਂ ਪੜ੍ਹ ਰਿਹਾ ਸਾਂ ਤਾਂ ਸੋਚ ਰਿਹਾ ਸਾਂ ਕਿ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਇਹ ਸੁੰਦਰ ਉਪਦੇਸ਼ ਦਿੱਤੇ ਹੈ ਜੋ ਸਤਿਗੁਰੂ ਜੀ ਨੇ ਸੁੰਦਰ ਵਿਚਾਰ ਦੇ ਕੇ ਸਾਡੇ ਜੀਵਨ ਕਿਰਦਾਰ ਨੂੰ ਉੱਚਾ ਚੁੱਕਣ ਦਾ ਇਹ ਸੋਹਣਾ ਉਪਰਾਲਾ ਕੀਤਾ ਹੈ ਬਖਸ਼ਿਸ਼ ਕੀਤੀ ਹੈ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਸਤਿਗੁਰੂ ਗਰੀਬ ਨਿਵਾਸ ਜੀ ਦੀ ਇਸ ਪਾਵਨ ਬਾਣੀ ਨੂੰ ਇਸ ਪਿਆਰ ਨਾਲ ਪੜ੍ਹਨ ਦਾ ਕਦੀ ਯਤਨ ਹੀ ਨਹੀਂ ਕਰਦੇ ਕਦੀ ਵਿਚਾਰਨ ਦਾ ਸਮਝਣ ਦਾ ਯਤਨ ਹੀ ਨਹੀਂ ਕਰ ਰਹੇ ਕਿ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਸ ਬਾਣੀ ਅੰਦਰ ਜਿਸ ਪਿਆਰ ਨਾਲ ਸਾਨੂੰ ਸਮਝਾਇਆ ਅਸੀਂ ਵੀ ਉਸੇ ਪਿਆਰ ਨਾਲ ਇਸ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਤਾਂ ਮੈਂ ਸੋਚ ਰਿਹਾ ਸਾਂ ਜੇ ਸਤਿਗੁਰੂ ਜੀ ਦੀ ਬਾਣੀ ਨੂੰ ਸਮਝਿਆ ਜਾਏ ਤੇ ਸੱਚਮੁੱਚ ਹੀ ਮਨੁੱਖ ਇਸ ਸੰਸਾਰ ਦਾ ਜਿੰਨਾ ਵਰਤਾਰਾ ਹੈ ਇਹਨਾਂ ਸਭ ਤੋਂ ਅੱਗੇ ਲੰਘ ਜਾਂਦਾ ਹੈ, ਉੱਚਾ ਉੱਠ ਜਾਂਦਾ ਹੈ। ਤਾਂ ਹੀ ਮਨੁੱਖ ਨੂੰ ਸਤਿਗੁਰੂ ਨੇ ਸ਼੍ਰੋਮਣੀ ਆਖ ਕੇ ਵੀ ਸੰਬੋਧਨ ਕੀਤਾ, ਤੂੰ ਵੱਡਾ ਹੈ, ਧਰਤੀ ਦਾ ਸਰਦਾਰ ਹੈ, ਧਰਤੀ ਦਾ ਮਾਲਕ ਹੈ, ਸੰਭਲ ਕੇ ਚੱਲ। ਤਾਂ ਮੈਂ ਬੇਨਤੀ ਕਰਨ ਲੱਗਾ, ਮਨੁੱਖ ਨੇ ਇਸ ਸਮਾਜ ਵਿੱਚ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਿੰਨੀ ਤਰੱਕੀ ਕੀਤੀ ਹੈ ਔਰ ਜਿੰਨਾ ਗਿਆਨ ਹਾਸਲ ਕਰਕੇ ਸੁੱਖ ਸਹੂਲਤਾਂ ਪੈਦਾ ਕੀਤੀਆਂ ਆ, ਜਿੰਨੇ ਵੀ ਸਾਧਨ ਪੈਦਾ ਕੀਤੇ ਹੈ, ਇੰਨੀ ਤਰੱਕੀ ਮਨੁੱਖ ਨੇ ਕੀਤੀ ਹੈ ਕਿ ਇਸ ਪੂਰੇ ਸੰਸਾਰ ਨੂੰ ਇੱਕ ਪਿੰਡ ਦੀ ਸ਼ਕਲ ਵਿੱਚ ਲੈ ਆਉਂਦਾ, ਇੱਕ ਪਿੰਡ ਦੀ ਸ਼ਕਲ ਵਿੱਚ ਲੈ ਆਉਂਦਾ। ਹਜ਼ਾਰਾਂ ਹਜ਼ਾਰਾਂ ਮੀਲਾਂ ਤੇ ਦੂਰ ਬੈਠਾ ਹੋਇਆ ਮਨੁੱਖ ਦੂਰ ਨਹੀਂ ਹੈ, ਮਨੁੱਖ ਦੀ ਤਰੱਕੀ ਸਦਕਾ ਅੱਜ ਬਿਲਕੁਲ ਨੇੜੇ ਹੋਇਆ ਬੈਠਾ ਹੈ। ਇੰਨੇ ਵੱਡੇ ਸੰਸਾਰ ਨੂੰ ਇੱਕ ਛੋਟੇ ਜਿਹੇ ਪਿੰਡ ਦੇ ਰੂਪ ਵਿੱਚ ਲੈ ਆਉਣਾ, ਇਹ ਮਨੁੱਖ ਦੀ ਤਰੱਕੀ ਦੀ ਸਿਖਰ ਹੈ। ਇੰਨੇ ਸਾਧਨ, ਇੰਨੀ ਤਰੱਕੀ ਕੀਤੀ ਹੈ, ਪਰ ਜਦੋਂ ਉਸ ਤਰੱਕੀ ਦੇ ਸਾਹਮਣੇ ਪਾਵਨ ਬਾਣੀ ਦੇ ਰਾਹੀਂ ਇਸ ਮਨੁੱਖ ਦੇ ਕਿਰਦਾਰ ਨੂੰ ਦੇਖਿਆ ਜਾਏ ਤੇ ਮਨੁੱਖ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ, ਮਨੁੱਖ ਦੇ ਬਣਾਏ ਹੋਏ ਸਾਧਨ ਸੱਚਮੁੱਚ ਮਨੁੱਖ ਨਾਲੋਂ ਅੱਗੇ ਲੰਘ ਗਏ ਹਨ, ਮਨੁੱਖ ਬਹੁਤ ਪਿੱਛੇ ਰਹਿ ਗਿਆ। ਪਰ ਜੇ ਅਸੀਂ ਬਾਣੀ ਨਾਲ ਜੁੜੇ ਰਹਿੰਦੇ, ਸਤਿਗੁਰੂ ਦਾ ਇਹ ਉਪਦੇਸ਼ ਵਿਚਾਰਦਿਆਂ ਹੋਇਆਂ ਜੀਵਨ ਵਿੱਚ ਧਾਰਨ ਕਰਕੇ ਚੱਲਦੇ ਤਾਂ ਅਸਾਂ ਸਮੇਂ ਦੇ ਹਾਣੀ ਬਣਨਾ ਸੀ। ਸਮੇਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦਿਆਂ ਹੋਇਆਂ ਹੋਰ ਤਰੱਕੀਆਂ ਕਰ ਜਾਣੀਆਂ ਸਨ, ਪਰ ਅੱਜ ਅਸੀਂ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨੂੰ ਨਾ ਵਿਚਾਰਦਿਆਂ ਹੋਇਆਂ ਬਹੁਤ ਤਰੱਕੀ ਕੀਤੀ, ਸਮਾਜ ਵਾਲੇ ਪੱਖ ਤੋਂ ਬਹੁਤ ਅੱਗੇ ਲੰਘ ਗਏ, ਪਰ ਜੀਵਨ ਕਿਰਦਾਰ ਵਾਲੇ ਪੱਖ ਤੋਂ ਬਹੁਤ ਪਿੱਛੇ ਰਹਿ ਗਏ। ਮੈਂ ਬੇਨਤੀ ਕਰ ਰਿਹਾ ਸਾਂ, ਸਾਡੇ ਬਣਾਏ ਸਾਧਨ, ਮਨੁੱਖ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਜਿੰਨੀਆਂ ਅੱਗੇ ਲੰਘ ਗਈਆਂ, ਮਨੁੱਖ ਉਨਾ ਹੀ ਪਛੜ ਗਿਆ। ਧਿਆਨ ਦੇਣਾ, ਅਸੀਂ ਮੈਂ ਇੱਕ ਦੋ ਮਿਸਾਲਾਂ ਹੀ ਦਿਆਂਗਾ। ਮਨੁੱਖ ਕੰਪਿਊਟਰ ਦੇ ਨਾਲ ਅੱਜ ਜੁੜਿਆ ਹੋਇਆ, ਉਸ ਕੰਪਿਊਟਰ ਨੂੰ ਲੱਗਾ ਹੋਇਆ ਪਾਸਵਰਡ, ਜੇ ਇੱਕ ਵੀ ਅੱਖਰ ਗਲਤ ਹੈ ਤਾਂ ਉਹ ਉਸ ਪਾਸਵਰਡ ਨੂੰ ਲੈਂਦਾ ਨਹੀਂ, ਅੱਗੇ ਚੱਲਦਾ ਨਹੀਂ। ਕੋਈ ਇੱਕ ਵੀ ਅੱਖਰ ਥੋੜਾ ਬਹੁਤਾ ਵੀ ਗਲਤ ਹੈ ਤਾਂ ਉਹ ਅੱਗੇ ਚੱਲਦਾ ਨਹੀਂ। ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿੰਨਾ ਕੁਝ ਸਾਡੇ ਆਲੇ ਦੁਆਲੇ ਹੋਰ ਹੈ ਜਿਹੜਾ ਸਾਇੰਸ ਨੇ ਤਰੱਕੀ ਕਰਕੇ ਸਾਨੂੰ ਦਿੱਤਾ ਹੈ। ਰਤਾ ਪਰ ਥੋੜੀ ਜਿੰਨੀ ਵੀ ਗਲਤੀ ਹੋਵੇ ਤਾਂ ਉਹ ਮਸ਼ੀਨ ਅੱਗੇ ਨਹੀਂ ਚੱਲਦੀ, ਜਵਾਬ ਦੇ ਜਾਂਦੀ ਹੈ। ਪਰ ਇੱਕ ਮਨੁੱਖ ਜਿਹੜਾ ਰੱਬ ਨੇ ਆਪ ਤਿਆਰ ਕੀਤਾ, ਜਿਸ ਮਨੁੱਖ ਨੂੰ ਸੋਹਣਾ ਸੁਥਰਾ ਬਣਾਈ ਰੱਖਣ ਲਈ ਸਤਿਗੁਰੂ ਗਰੀਬ ਨਿਵਾਸ ਨੇ ਪਾਵਨ ਬਾਣੀ ਦਾ ਉਪਦੇਸ਼ ਦੇ ਕੇ ਇਹਦੇ ਨਾਲ ਹਮੇਸ਼ਾ ਲਈ ਸਾਂਝ ਬਣਾ ਦਿੱਤੀ, ਇਹ ਮਨੁੱਖ ਇੰਨਾ ਪਛੜ ਗਿਆ, ਇਹ ਕੰਨ, ਇਹ ਜ਼ੁਬਾਨ, ਇਹ ਅੱਖਾਂ, ਇਹਨਾਂ ਦਾ ਅਸਲੀ ਮਨੋਰਥ ਕੀ ਹੈ, ਇਹ ਅਸਲੀ ਮਨੋਰਥ ਅਨੁਸਾਰ ਚੱਲਦੀਆਂ ਹਨ ਜਾਂ ਨਹੀਂ ਚੱਲਦੀਆਂ, ਇਹ ਗਲਤ ਸੁਣਦੇ ਹੈ ਜਾਂ ਠੀਕ ਸੁਣਦੇ ਹੈ, ਅੱਖਾਂ ਠੀਕ ਦੇਖਦੀਆਂ ਜਾਂ ਗਲਤ ਦੇਖਦੀਆਂ, ਜ਼ੁਬਾਨ ਗਲਤ ਬੋਲਦੀ ਹੈ ਜਾਂ ਠੀਕ ਬੋਲਦੀ ਹੈ, ਹੱਥ ਮੇਰੇ ਸੱਚਮੁੱਚ ਹੀ ਚੰਗਾ ਭਲੇ ਦਾ ਕੰਮ ਕਰਦੇ ਹਨ ਜਾਂ ਕਿਸੇ ਦਾ ਹੱਕ ਖੋਹ ਕੇ ਖਾਂਦੇ ਹਨ, ਪੈਰ ਮੇਰੇ ਸਿੱਧੇ ਰਸਤੇ ਤੇ ਚੱਲਦੇ ਹਨ ਜਾਂ ਕਿਸੇ ਦਾ ਘਰ ਤਬਾਹ ਕਰਦੇ ਹਨ। ਮਨੁੱਖ ਨੂੰ ਇਸ ਗੱਲ ਦੀ ਪਰਖ ਹੀ ਨਹੀਂ ਰਹੀ। ਇਸ ਸੋਝੀ ਨੂੰ, ਇਸ ਪਰਖ ਨੂੰ, ਇਸ ਉੱਚੇ ਗੁਣ ਨੂੰ ਮਨੁੱਖ ਅੱਜ ਦੇ ਇਸ ਸਮਾਜ ਦਾ ਰਹਿਣ ਵਾਲਾ ਇਨਸਾਨ ਗਵਾ ਬੈਠਾ ਹੈ। ਸਤਿਗੁਰੂ ਗਰੀਬ ਨਿਵਾਸ ਪਾਵਨ ਬਾਣੀ ਦੇ ਰਾਹੀਂ ਸਾਨੂੰ ਫਿਰ ਇਸ ਪਾਸਿਓਂ ਮੋੜਦਿਆਂ ਹੋਇਆਂ ਕਿ ਦੇਖ, ਜਿੱਥੇ ਇਸ ਧਰਤੀ ਦੇ ਵਿੱਚੋਂ ਤੂੰ ਸ਼੍ਰੋਮਣੀ ਹੈ, ਉੱਥੇ ਆਪਣੇ ਅੰਦਰ ਗੁਣ ਵੀ ਸ਼੍ਰੋਮਣੀ ਮਨੁੱਖ ਵਾਲੇ ਪੈਦਾ ਕਰ, ਤਾਂ ਹੀ ਕੋਈ ਸ਼੍ਰੋਮਣੀ ਰਹਿ ਸਕਦਾ ਹੈ। ਕੇਵਲ ਸਰੀਰ ਹੀ ਸ਼੍ਰੋਮਣੀ ਵਾਲਾ ਧਾਰਨ ਕਰਕੇ ਰੱਖਣਾ, ਕਰਮ ਸ਼੍ਰੋਮਣੀ ਵਾਲੇ ਨਾ ਕਰਨੇ, ਸ਼੍ਰੋਮਣੀ ਨਹੀਂ ਅਖਵਾਏਗਾ। ਸਤਿਗੁਰੂ ਇਸੇ ਕਰਕੇ ਬਖਸ਼ਿਸ਼ ਕਰਦੇ ਹਾਂ, ਸਾਨੂੰ ਸਮਝਾ ਕੇ ਵਾਪਸ ਮੋੜਦਿਆਂ ਹੋਇਆਂ ਗੁਣਾਂ ਵੱਲ ਪ੍ਰੇਰਦੇ ਹੈ ਤੇ ਆਖਦੇ ਹੈ ਕਿ ਭਾਈ, ਅਸਾਂ ਤਾਂ ਆਪਣੇ ਇਸ ਜੀਵਨ ਨੂੰ ਇੰਨਾ ਉੱਚਾ ਲੈ ਕੇ ਜਾਣਾ ਹੈ ਕਿ ਦੁਨੀਆਂ ਆਲੇ ਦੁਆਲੇ ਦਾ ਬਾਕੀ ਸਾਰਾ ਸਮਾਜ ਪਿੱਛੇ ਰਹਿ ਜਾਏ। ਇੱਕ ਨਾ ਘੜੀ ਹੋਈ ਕਹਾਣੀ ਬੜੀ ਸੋਹਣੀ ਰੌਚਕਤਾ ਦੀ ਹੈ। ਕਿਸੇ ਬਜ਼ੁਰਗ ਨੂੰ ਪੁੱਛਿਆ ਗਿਆ ਕਿ ਬਾਪੂ ਜੀ, ਤੁਸੀਂ ਵੱਡੇ ਹੋ ਜਾਂ ਤੁਹਾਡੀ ਦਾੜੀ ਵੱਡੀ ਹੈ? ਤਾਂ ਉਸ ਸਿਆਣੇ ਬਜ਼ੁਰਗ ਨੇ ਝੱਟ ਰਮਜ ਨੂੰ ਸਮਝਦਿਆਂ ਹੋਇਆ ਜਵਾਬ ਦਿੱਤਾ ਸੀ ਕਿ ਪੁੱਤਰ ਮੇਰੀ ਦਾੜੀ ਵੱਡੀ ਹੈ, ਮੈਂ ਛੋਟਾ ਹਾਂ। ਅੱਗੋਂ ਸਵਾਲ ਉੱਚਾਣਾ ਯਕੀਨਨ ਠੀਕ ਸੀ। ਨੌਜਵਾਨ ਨੇ ਸਵਾਲ ਕੀਤਾ, ਬਾਪੂ ਜੀ ਤੁਸੀਂ ਪਹਿਲਾਂ ਪੈਦਾ ਹੋਏ, ਜਵਾਨੀ ਵਿੱਚ ਤੁਹਾਡੀ ਦਾੜੀ ਆਈ, ਤੁਸੀਂ ਕਹਿੰਦੇ ਹੋ ਦਾੜੀ ਵੱਡੀ ਹੈ, ਮੈਂ ਛੋਟਾ ਹਾਂ। ਆਖਣ ਲੱਗਿਆ, ਪੁੱਤਰ ਜਿਸ ਰਮਜ ਨਾਲ ਤੂੰ ਸਵਾਲ ਕੀਤਾ ਮੈਂ ਉਸੇ ਰਮਜ ਨਾਲ ਤੈਨੂੰ ਜਵਾਬ ਦੇ ਦਿੱਤਾ ਹੈ, ਪਰ ਜੇ ਹੁਣ ਤੂੰ ਜਾਣ ਕੇ ਇਸ ਗੱਲ ਨੂੰ ਫੇਰ ਉਠਾ ਰਿਹਾ ਤਾਂ ਧਿਆਨ ਨਾਲ ਸੁਣ। ਸੱਚਮੁੱਚ ਹੀ ਮੈਂ ਪਹਿਲਾਂ ਪੈਦਾ ਹੋਇਆ ਸਾਂ, ਦਾੜੀ ਮੇਰੀ ਬਾਅਦ ਵਿੱਚ ਆਈ ਹੈ, ਪਰ ਇਹ ਦਾੜੀ ਮੇਰੇ ਨਾਲੋਂ ਵੱਡੀ ਹੈ, ਇਸ ਕਰਕੇ ਕਿਉਂਕਿ ਇਹ ਮੇਰੇ ਨਾਲੋਂ ਪਹਿਲਾਂ ਸਫੇਦ ਹੋ ਗਈ। ਮੈਂ ਪਹਿਲਾਂ ਜਨਮ ਲੈ ਕੇ ਅਜੇ ਤੱਕ ਵੀ ਕਾਲਾ ਹਾਂ, ਅਜੇ ਤੱਕ ਵੀ ਉਸ ਤਰ੍ਹਾਂ ਦਾ ਨਹੀਂ ਬਣਿਆ ਜਿਵੇਂ ਦਾ ਮੈਨੂੰ ਬਣਨਾ ਚਾਹੀਦਾ ਸੀ, ਪਰ ਦਾੜੀ ਮੇਰੀ ਬਾਅਦ ਵਿੱਚ ਆ ਕੇ, ਬਾਅਦ ਵਿੱਚ ਪੈਦਾ ਹੋ ਕੇ ਪਹਿਲਾਂ ਸਫੇਦ ਹੋ ਗਈ, ਭਾਵ ਇਹ ਮੇਰੇ ਨਾਲੋਂ ਅੱਗੇ ਲੰਘ ਗਈ ਹੈ। ਸੱਚ, ਮਨੁੱਖ ਤਰੱਕੀ ਸਮਾਜਿਕ ਤੌਰ ਤੇ ਬਹੁਤ ਕਰ ਗਿਆ, ਪਰ ਜੀਵਨ ਦੇ ਪੱਖ ਤੋਂ ਆਪ ਪਛੜ ਗਿਆ, ਇੰਨਾ ਪਛੜ ਗਿਆ, ਇੰਨਾ ਪਿੱਛੇ ਰਹਿ ਗਿਆ, ਜਿਸ ਨੂੰ ਸਤਿਗੁਰੂ ਆਵਾਜ਼ ਦੇ ਕੇ ਉੱਚਾ ਉਠਾਉਣ ਵਾਸਤੇ ਯਤਨ ਕਰਦੇ ਤੇ ਆਖਦੇ, ਆ ਭਾਈ ਦੇਖ, ਲੋਇਣ ਲੋਈ ਦੇਖ, ਇਹਨਾਂ ਅੱਖਾਂ ਦੇ ਨਾਲ ਇਸ ਸੰਸਾਰ ਨੂੰ ਦੇਖਿਆ, ਬੜਾ ਹੀ ਦੇਖਿਆ, ਲੋਇਣ ਲੋਈ ਦੇਖ, ਅੱਖਾਂ ਨਾਲ ਲੋਈ ਲੁਕਾਈ ਨੂੰ ਦੇਖਿਆ, ਪਿਆਸ ਨਾ ਬੁਝੈ ਮੂੰਹ ਘਣੀ, ਮੇਰੀ ਪਿਆਸ ਬੁਝਦੀ ਨਹੀਂ, ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਅੱਖਾਂ ਭੈੜਾ ਵੇਖਣ ਵੱਲੋਂ ਰੁਕਦੀਆਂ ਨਹੀਂ, ਇਹ ਅੱਖਾਂ ਤ੍ਰਿਸ਼ਨਾ ਦੀਆਂ ਮਾਰੀਆਂ ਹੋਈਆਂ ਹੋਰ ਹੋਰ ਹੋਰ ਹੋਰ ਰੰਗ ਤਮਾਸ਼ੇ ਵੇਖਣ ਵੱਲ ਲਗਾਤਾਰ ਤਾਂਘਦੀਆਂ ਰਹਿੰਦੀਆਂ ਹਨ। ਨਾਨਕ, ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਤੇਰੀ, ਹੇ ਮੇਰੇ ਮਾਲਕ ਮੈਨੂੰ ਉਹਨਾਂ ਅੱਖਾਂ ਬਾਰੇ ਜਾਣਕਾਰੀ ਦਿਓ ਜਿਨ੍ਹਾਂ ਅੱਖਾਂ ਦੇ ਨਾਲ ਮੈਂ ਇਸ ਮਾਲਕ ਨੂੰ, ਇਸ ਸੰਸਾਰ ਦੇ ਵਿੱਚ ਵਸੇ ਹੋਏ ਆਪਣੇ ਪ੍ਰੀਤਮ ਨੂੰ, ਜਰੇ ਜਰੇ ਵਿੱਚ ਵਸੇ ਹੋਏ ਉਸ ਰੱਬ ਜੀ ਨੂੰ ਦੇਖ ਸਕਾਂ, ਸਮਝ ਸਕਾਂ। ਦੁਹਾਈ ਰੱਬ ਦੀ। ਅੱਜ ਜਦੋਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਦੇ ਹਾਂ, ਭਾਵੇਂ ਕਿ ਸਤਿਗੁਰੂ ਗਰੀਬ ਨਿਵਾਜ ਨੇ ਸਾਡੇ ਜੀਵਨ ਕਿਰਦਾਰ ਨੂੰ ਉੱਚਾ ਚੁੱਕਦਿਆਂ ਹੋਇਆਂ ਇੱਥੋਂ ਤੱਕ ਉਪਦੇਸ਼ ਦਿੱਤਾ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਮੈਂ ਚਾਨਣ, ਸਭ ਮੈਂ ਚਾਨਣ ਹੋਏ। ਭਾਵੇਂ ਸਤਿਗੁਰੂ ਗਰੀਬ ਨਿਵਾਜ ਨੇ ਕਹਿਤਾ, ਸਭ ਹੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਸਾਰਿਆਂ ਹਿਰਦਿਆਂ ਦੇ ਵਿੱਚ ਰੱਬ ਆਪ ਬੋਲਦਾ ਹੈ, ਸਾਰਿਆਂ ਥਾਵਾਂ ਤੇ ਉਹ ਆਪ ਵਸਿਆ ਹੋਇਆ ਹੈ, ਪਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਏ ਲਖਿਆ। ਫਿਰ ਸਤਿਗੁਰੂ ਬਾਣੀ ਅੰਦਰ ਕਹਿਤਾ, ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਲ ਭਰ ਪੁਰ ਲੈਣਾ, ਆਪੇ ਸਰਬ ਸਮਾਣਾ, ਮੇਰਿਆ ਮਾਲਕਾ ਕਿਵੇਂ ਤੇਰਾ ਅੰਤ ਲੈ ਸਕਦਾ ਹਾਂ, ਤੂੰ ਤਾਂ ਹਰ ਥਾਂ ਤੇ ਜਲ ਵਿੱਚ ਥਲ ਵਿੱਚ ਧਰਤੀ ਉੱਤੇ ਸਾਰਿਆਂ ਥਾਵਾਂ ਤੇ ਸਮਾਇਆ ਹੋਇਆ। ਹਨੇਰ ਸਾਈਂਦਾ ਅੱਜ ਐਸਾ ਕਿਰਦਾਰ ਸਤਿਗੁਰੂ ਦੀ ਬਾਣੀ ਸਤਿਗੁਰੂ ਦੀ ਵਿਚਾਰ ਨਾਲੋਂ ਟੁੱਟਣ ਕਰਕੇ ਇੰਨਾ ਕਿਰਦਾਰ ਨੀਵਾਂ ਜਾ ਰਿਹਾ ਹੈ, ਜਿੱਥੇ ਸਤਿਗੁਰੂ ਦੀ ਬਾਣੀ ਨੇ ਸਾਨੂੰ ਜਰੇ ਜਰੇ ਅੰਦਰ ਹਰ ਥਾਂ ਤੇ ਹਰ ਵਿਅਕਤੀ ਦੇ ਅੰਦਰ ਰੱਬ ਵੇਖਣ ਵਾਸਤੇ ਪ੍ਰੇਰਣਾ ਦਿੱਤੀ। ਅੱਜ ਤਾਂ ਕਈ ਵਾਰੀ ਸਾਨੂੰ ਗੁਰਦੁਆਰੇ ਵੀ ਰੱਬ ਨਜ਼ਰ ਨਹੀਂ ਆਉਂਦਾ, ਬਾਕੀ ਥਾਵਾਂ ਤੇ ਤਾਂ ਅਸੀਂ ਜੇ ਛੱਡ ਦੇਈਏ, ਗੁਰਦੁਆਰੇ ਵੀ ਰੱਬ ਕਈ ਵਾਰੀ ਨਜ਼ਰ ਨਹੀਂ ਆਉਂਦਾ, ਗੁਰਦੁਆਰੇ ਆ ਕੇ ਵੀ ਉਹ ਸੋਝੀ, ਉਹ ਅੱਖ, ਉਹ ਸਮਝ ਨਹੀਂ ਪੈਦਾ ਹੁੰਦੀ ਜਿਸ ਨਾਲ ਗੁਰਦੁਆਰੇ ਦੇ ਅੰਦਰ ਵਸੇ ਹੋਏ ਰੱਬ ਨੂੰ ਹੀ ਦੇਖ ਲਿਆ ਜਾਵੇ, ਇੰਨੀ ਸੋਝੀ ਵੀ ਮਨੁੱਖ ਕੋਲ ਪੈਦਾ ਨਹੀਂ ਹੁੰਦੀ। ਖਿਮਾ ਕਰਨਾ, ਜਿਹੜਾ ਮਨੁੱਖ ਗੁਰਦੁਆਰੇ ਵਿੱਚ ਆ ਕੇ, ਗੁਰਦੁਆਰੇ ਵਿੱਚ ਬੈਠ ਕੇ ਗੁਰਬਾਣੀ ਨੂੰ ਨਮਸਕਾਰ ਕਰਦਿਆਂ ਹੋਇਆਂ ਚੰਦ ਘੜੀਆਂ ਹੀ ਰੱਬ ਜੀ ਨੂੰ ਮਹਿਸੂਸ ਕਰਨ ਵਾਸਤੇ ਤਿਆਰ ਨਹੀਂ, ਉਹ ਆਪਣੇ ਇਸ ਸਮਾਜ ਅੰਦਰ ਰਹਿੰਦਾ ਹੋਇਆ, ਆਪਣੀ ਮਾਂ ਅੰਦਰ, ਆਪਣੀ ਪਤਨੀ ਅੰਦਰ, ਆਪਣੇ ਬੱਚਿਆਂ ਅੰਦਰ, ਆਪਣੇ ਭੈਣ ਭਰਾਵਾਂ ਅੰਦਰ, ਆਪਣੇ ਦੋਸਤਾਂ ਮਿੱਤਰਾਂ ਅੰਦਰ ਕਿਵੇਂ ਰੱਬ ਨੂੰ ਵੇਖ ਲਏਗਾ? ਨਹੀਂ ਵੇਖ ਸਕਦਾ। ਜਿਸ ਮਨੁੱਖ ਨੇ ਗੁਰਦੁਆਰੇ ਆ ਕੇ ਵੀ ਰੱਬ ਨੂੰ ਵੇਖਣ ਦਾ ਯਤਨ ਨਹੀਂ ਕੀਤਾ, ਉਹ ਸੰਸਾਰ ਵਿੱਚ ਵਸਦੇ ਆਪਣੇ ਸੋਹਣੇ ਪਵਿੱਤਰ ਰਿਸ਼ਤਿਆਂ ਵਿੱਚੋਂ ਵੀ ਰੱਬ ਨਹੀਂ ਵੇਖ ਸਕੇਗਾ। ਸਤਿਗੁਰੂ ਇਸੇ ਕਰਕੇ ਮੋੜਦੇ ਹੈ, ਇਹ ਤਾਂ ਸਾਡਾ ਸਕੂਲ ਹੈ, ਇਹ ਤਾਂ ਸਾਡੀ ਕਲਾਸ ਹੈ, ਇੱਥੇ ਤਾਂ ਆਸਾਂ ਪੜ੍ਹਨਾ ਹੈ, गुरुद्वारे विच आके असां सेवा दा सिर्फ ढंग सीखना है, सेवा तां असां समाज विच करनी है। गुरुद्वारे आके तां क्लास विच बैठ के अपने सतगुरु जी कोलों असां सबक लेना है, लैसन लेना है, इसे तां असां पढ़ना ही है, बाकी सारा प्रैक्टिकल तां असां समाज विच जाके करना है। स्कूल दे बच्चे जो कुछ क्लास विच बैठ के पढ़ते हो, क्लास तक ही सीमित नहीं हुंदा, क्लास विच पढ़िया हुआ सबक, क्लास विच टीचर दी दित्ती हुई सिख्या, जिथे भी किते जान, समाज दे जिस भी खेत्र विच बैठन, उन्हां नूं उत्थे ओह काम दिंदी है। सतगुरु दा ए जिहड़ा स्कूल है, जो सतगुरु दी ए संगत जिस नूं क्लास आख्या गया, पाठशाला बाणी दे अंदर आख्या गया, सतगुरु नूं पांधा आख्या गया, सतगुरु इस क्लास दा पांधा है, मास्टर है, असी इस क्लास विच बैठे विद्यार्थी हां, सतगुरु ने सबक देना है, असां इस सबक सुन के जीवन विच अपना के ते फिर समाज विच विचरना है। जेड़ा व्यक्ति स्कूल विच बैठ के मास्टर दी क्लास दा ध्यान ना दे के मास्टर दे दिते सबक नूं ध्यान विच नहीं रखदा, वो स्कूल विच भी फेल, वो बाहर दुनिया दे किसे भी खेत्र विच चला जाए उत्थे भी फेल। ये साडे समाज दा अपना रूटीन है, बनाया होया एक निजम है। इसे तरह सतगुरु गरीब नवाज जी दी पावन बाणी अंदर बैठ के जे असां अपने अंदर वो गुण पैदा ना कीते, असी इथे गुरुद्वारे बैठ के अपने ही भैन भरावां विच रब वेखण वाली बिरती ना पैदा कर सके, असी गुरुद्वारे बैठे भी फेल, असी समाज विच काम कार करदे आ, जिम्मेवारियां निभाउंदे होया भी फेल। सतगुरु आखदे नहीं भाई, असा फेल नहीं, असा किरदार नीवा नहीं करना, असा इस सोच नाल नहीं जिउणा कि की होया की फर्क पैंदा है, इस सोच नाल नहीं जिउणा, असा अपनी जिंदगी अंदर लाभ प्राप्त करना है, लाहा प्राप्त करना है। इसे करके सतगुरु गरीब नवाज सानू सोहनी सेध बख्शदिया होया, रहमत करदिया होया ये उपदेश देंदे है, क्योंकि अज नेत्रां नाल संबंधित सतगुरु ने उपदेश दिता है, ते धन गुरु अंगद साहब सच्चे पातशाह बड़े प्यार नाल सानू समझाउंदिया होया, बख्शिश करदिया होया आखदे है, जदों मनुख गुरु दे दित्ती सेध नाल ना चले फिर किवें स्वाद लै सकदा है, किवें आनंद लै सकदा है। मनुख होण दा आनंद इस दे अंदर कदी पैदा नहीं होएगा। धन गुरु अंगद साहब दे बोल सांझे करदे हां, सतगुरु आखदे दिसै सुणीऐ जाणीऐ साओ ना पाया जाए। रब कुदरत दे अंदर वसिया होया दिसदा है, रब कुदरत दे अंदर बोलदा होया दिसदा है, कन्ना नाल सुनिया जा रहा है, कई कौतक कुदरत दे इन्हां कन्ना विच आ पैंदे हन, कई बोल वजदे हन, कई नजारे कुदरत दे बड़े उतरा चढ़ा इन्हां अखां नाल देखे जा रहे हन, पर साओ ना पाया जाए उस रब जी दे मिलाप दा, रब जी दे नाल सांझ दा, नेड़े हो के वेखण दा स्वाद जिंदगी अंदर नहीं आ रहा। दिसै सुनिऐ जाणीऐ साओ ना पाया जाए, सतगुरु आखदे किवें स्वाद लै सकदा, क्योंकि रोहला टुंडा अंधला क्यों गल लगा ताए, भाई ये रब नाल किवें मिल सकदा है, हर थां ते वसे हुए रब नूं किवें वेख सकदा है, किवें महसूस कर सकदा है, क्योंकि इहदे हथ नहीं हन, इस मनुख दे पैर नहीं हन, इस मनुख दियां अखां भी नहीं हन, जिस दियां अखां ना होण, जिस दे पैर ना होण, जिस दे हाथ ना होण, ओ किवें दूर चल के जा सकदा है, किवें दूर तक वेख सकदा है, किवें अपने किसी दूजे मित्र नूं अपनी गल वकड़ी विच लै सकदा है, इसे करके अधूरा है, ना इस कोल पैर, ना इस कोल वेखण वालियां अखां, ना इस कोल मिलाप वाले हथ। रोहला टुंडा अंधला क्यों गल लगा ताए, हुण फिर सतगुरु तरीका दसदे, जे मिलना चाहुंदे आ, जे असी अपने किरदार नूं उच्चा करके जिंदगी अंदर रस मानना चाहुंदे आ, ते सतगुरु गरीब नवाज आखदे आओ फिर ध्यान दिओ, भय के चरण, सतगुरु दे भय विच तुरना सिखना, सतगुरु दे निर्मल अदब नूं जीवन विच अपना लेना, भय विच रहना, हुक्म विच रहना, जे ये पैर बन जाण, भय के चरण कर भाव के प्यार दे हाथ बना लेने, जे हाथ प्यार दे होणगे किसे दा खोणगे नहीं, जे सतगुरु दिते जेड़े सतगुरु ने हक दिते प्यार वाले जे ए हक अपना ले जान किसे दा हक खोणगे नहीं किसे दा गला नहीं कुटणगे सचमुच ही किसे दा बुरा नहीं करनगे सचमुच ही किसे दूजे ते हक उठण तो पहला पहला एक ख्याल आ जाएगा नहीं एदे विच भी मेरा रब वसदा है एदे विच भी मेरे रब की जोत है ए भी मेरा अपना मित्र है मेरा भरा है मेरा सका है मैं इसके उत्ते क्यों हाथ उठावा पै के चरण कर भाव के लोयण सुरत करे प्रभु दे गुण गाउणे प्रभु जी की सिफला बाणी दे राही करनी ए अखां बना लवे नानक कह सियाणिए इमकंत मिलावा होए रब नाल इस तरह मिलाप होएगा रब नाल इस तरह सांझ बनेगी सतगुरु के भय विच तुरन वाले पैर बन जान सतगुरु के प्यार विच रहना ए हाथ बन जान सतगुरु की बाणी नूं लगन नाल प्यार नाल मेहनत नाल पढ़ के विचार के जीवन विच ढालना ए अखां बन जान आपे ही समझ लग जाए कि मेरा रब मेरे तो दूर नहीं मेरा रब मेरे नेड़े है मेरे भी अंदर है बाकियां दे अंदर भी वसदा है मनुख बुरा करना छड जाएगा मनुख बुरा सोचना छड जाएगा कन बुरा सुनना छड जाणगे अखां बुरा वेखना छड जाणगियां जे सतगुरु दी दित्ती हुई इस सेध नूं अपना लिया जाए ते गरीब नवाज अज दी इस पावन बाणी दा उपदेश देंदिया आखदे है ए विच संसार तुम देख दे हे मेरे नेत्रो मेरियो अखियो ए जिहड़ा विश्व संसार तुसीं देखदियां हो ए हरका रूप है ए रब दा अपना रूप है रब दे दो रूप ने निर्गुण ते सरगुण रब जी इस संसार तो पहला अपने जिस भी रूप विच सन जो दिखाई नहीं सी देंदा स्थूल रूप विच जिथे भी सन ओ मौजूद सन पर रब जी ने सृष्टि बनाई ए सृष्टि उसे दा अपना रूप है उस तो बाहर नहीं है सतगुरु ने तो सुंदर बाणी का उपदेश देंदे हुण तां सिख बाणी पढ़नी छड़ दिंदे आ बाणी नाल प्यार नहीं करदे सोयले दी बाणी जे सौण लग्या सी रात नूं पढ़ के सोईए ते सतगुरु का देखो जिहड़ा तीजा शब्द गुरु नानक साहिब जी का है उस शब्द दे रहाओ वाले बन तो बाद पढ़ के देखो ए सारा सृष्टि का जिन्ना पसारा है ए परमेश्वर का अपना रूप है हे मेरिया मालिका तेरी कोई अख नहीं तू चक्कर चेन विच नहीं है तेरा कोई आकार नहीं है पर आ जिन्नियां अखां ने ए सारियां तेरियां ने मेरिया मालिका तेरा कोई नक नहीं तू क्योंकि किसी आकार विच नहीं है पर आ जिन्ने नक ने ए सारे सोहने नक तेरे ने मेरिया मालिका तेरी कोई मूर्त नहीं पर आ जिन्नियां संसार दियां मूर्तां ने ए सारियां तेरियां ही पैदा कीतियां होईयां भाव तू निर्गुण हुंदा होया भी इस सरगुण स्वरूप दे विचों नजर आउणा आ सहस तव नैन नन नैन है तोहे कहो सहस तव मूरत नना एक तोहे मेरे मालिक तेरियां हजारां ही अखां पर तेरी अपनी कोई भी नहीं कोई भी ना हुंदियां होया तेरियां सारियां ही अखां ने तू इन्हां अखां थाणी वेख रिहा तेरी कोई मूर्त नहीं कोई आकार नहीं पर ये सारे आकार तेरे अपने पैदा किए हुए तू इन्हां दे विच वस के संसार नूं चला रहा है सतगुरु गरीब नवाज ने किन्ने सुंदर ढंग नाल किन्ना सोहना उपदेश दिता जे इस उपदेश नूं कमा लिया जाए धारण कर लिया जाए साडा समाज किन्ना वैर विरोध तों हट के मित्र भाव नाल एक दूजे दे नाल जुड़ के प्यार नाल रहना सिख लेगा सचमुच संसार दे लड़ाइयां झगड़े खत्म हो जाणगे सतगुरु आखदे ए हरका रूप है हर रूप नजरी आया वाहिगुरु अकाल पुरख दा रूप संसार विचों नजर आया पर कदों गुरप्रसादी पुज्या जदों गुरु की बाणी पढ़दे आ विचारदे आ गुरु की कृपा दे पात्र बनन दा जतन किया गया तां इस गल दी समझ आई नहीं तां समझ ही नहीं सी आ रही नहीं तां पता ही नहीं सी लग रहा बाणी दी विचार करदे आ जदों बुझण दी कोशिश कीती तां समझ लगी गुरप्रसादी पुज्या जां देखां हर एक है हर बिन अवर ना कोई भाई रब तो बिना होर कुछ नहीं है रब तो बिना किसी होर ते आस रखनी किसी होर ते टेक रखनी व्यर्थ की गल है सारे पासे एक रब आप ही वसया होया कहे नानक ए नेत्र अंध से ए नेत्र अन्ने सी ए नेत्र धुंधले सी ए नेत्र वेखण की समर्था नहीं सी रखते इना नेत्रा ने मेरे मालिक दे प्रीतम दे दर्शन ही नहीं सर कीते। कहे नानक ए नेत्र अंध से सतगुर मिले है दिव दृष्ट होई। कदों दिव दृष्ट होई? वेखण वाली इना अंदर रोशनी कदों आई? जदों सतगुर मिले, जदों सतगुरु नूं मिले। सतगुरु नूं मिलण दा मतलब है सतगुरु की बाणी नूं पढ़ना, विचारना ते सतगुरु दे दर्शाए हुए गुणा नूं जीवन विच धारण करते जाना, यह है सतगुरु नूं मिलण दा तरीका। आओ जतन करिया करिए, असीं वी किते सतगुरु दे सोहणे सुंदर उपदेश तों वांझे ना रह जाइए। जिंदगी अंदर इस संसार विच रहिंदिआं होइआं किते ए सतगुरु दा दित्ता सोहणा उपदेश पासे ना रह जाए। जिंदगी दा जो असली मकसद है वह भुला ही ना रह जाए, किते इस सवाद तों वांझे ही ना तुर जाइए, एवें व्यर्थ ही ना जिंदगी बतीत हो जाए। आओ जदों असीं सतगुरु दे उपदेश सुणदे हां, जदों असीं इह पढ़दे हां, तां फिर सानूं कमाउण वाले पासे भी तुरना चाहीदा। जैसा सतगुर सुणीदा तैसो ही मैं देख, जिहो जिहा सुनदे हां ओहो जिहा वेखण वास्ते सानू जतन आरंभ करने चाहीदे है। सतगुरु की कृपा करन, रहमत करन आस है। असीं सतगुरु दे उपदेशां ते पहरा देंदिआं होइआं अपने जीवन किरदार नूं उच्चा चुकदिआं होइआं सतगुरु की बख्शिश दे पात्र बनण दा जतन करांगे जी। इहदीआं भुल्लां चुकां, इहदीआं विचारां प्रवान करदिआं होइआं भुल्लां चुकां की खिमा करनी। आखो अखीर विच असीस बख्शिश करो। वाहिगुरू जी का खालसा, वाहिगुरू जी की फतेह।
1: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमें गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउण लई जसकरन बराड़ नू कॉल करो 403-439-7700 403-439-7700। प्रोग्राम दा ए हिस्सा तुहाडे तक फेयर डील फर्नीचर दे सहयोग नाल पहुंचाया जा रहा है। किसे भी तरह दे मॉडर्न, ट्रेडिशनल, कस्टमाइज्ड फर्नीचर दी जानकारी लई पिछले 33 सालां तों कैलगरी विच सेवावां दे रहे फेयर डील फर्नीचर नूं कॉल करो 403-250-5646 403-250-5646। इना दा पता है 2023 34th स्ट्रीट नॉर्थ ईस्ट कैलगरी। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसे भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करदे ने। होर जानकारी लई कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नूं 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

0: एक ओंकार सतगुर प्रसाद सलोक महला नौवा गुण गोविंद गायो नहीं जन्म अकारथ कीना कहो नानक हर भज मना जेह बिद जल कौ मीन गुण गोविंद गायो नहीं जन्म अकारथ कीना कहो नानक हर भज मना जेह बिद जल कौ मीन बिखियन सो काहे रचियो निमख ना हो है उदास कहो नानक भज हर मना पर ना जम की फास बिखियन सो काहे रचियो निमख ना हो है उदास कहो नानक भज हर मना पर ना जम की फास। साहिब श्री गुरु ग्रंथ साहिब सच्ची पातशाह जी महाराज और आप संगत अपने घरां च बैठे सतगुरु जी दे इना अमृत बचना दी विचार सरवण कर रहे हो। गुरु तेग बहादुर सच्ची पातशाह महाराज सलोकां दी विचार आपां अज प्रारंभ करनी। आओ आप जितने जुड़े बैठे हो सुरत करके आप आसीस बख्शो सतगुरु गुरु तेग बहादुर सच्ची पातशाह जी महाराज हजूर दी अमृत बाणी श्री गुरु ग्रंथ साहिब महाराज जी दे 15 रागां दे विच दर्ज है। उन्हां 15 रागां विच जिहड़े अमृत शब्द ने उन्हां दी गिनती 59 है और उस तो इलावा सतगुरां दे अमृत बचन 57 श्लोक ने दोहरे समेत जिस दा दास ने आप नाल जिक्र कीता सी। थोड़ा जा आरंभ विच गुरु तेग बहादुर सच्ची पातशाह उन्हां ने 14 राग तां ओह ही वरते ने जिहड़े पहले गुरु साहिबान ने भी वरते और खास करके राग जयजावंती है ओह सिर्फ गुरु तेग बहादुर महाराज जी दा ही उचारण कीता होया है। 59 जिहड़े शब्द ने उन्हां विच सतगुरां ने बहुत बख्शी सानू कीती मानवता नू। असी आम तौर ते इह लफ़ज़ सारे वरतने आ कि गुरु तेग बहादुर महाराज उन्हां दी अमृत बाणी अमृत बोल बैरागमई ने। अक्सर असी इह शब्द सुनने पर दास इक बेनती करदा हुंदा है कि देखो गुरु तेग बहादुर साहिब जी दी बाणी नू जदों असी पढ़ांगे विचारांगे इस विच अनेकां पक्ष सतगुरु जी अध्यात्मकता दे संसारकता दे जीवन मुक्ति दे इह सारे पक्ष गुरु तेग बहादुर जी अपनी बाणी विच बख्शिश करदे पर 3 शब्द दास अक्सर वरतदा हुंदा है कि गुरु तेग बहादुर साहिब जी दी बाणी विच सब तो पहला जिहड़ा शब्द गुरु ग्रंथ साहिब विच है ओह त्याग दा है। दूसरा हजूर दी बाणी विच शब्द बैराग है ते तीसरा गुरु तेग बहादुर जी दी अमृत बाणी दे विच शब्द विच अनुराग है। सिद्धे 3 शब्द गुरु तेग बहादुर साहिब जी दे अमृत बचन अमृत रचना विच त्याग बैराग और अनुराग है। पर थोड़ी जी इत्थे गल समझन वाली है कि गुरु साहिब दी बाणी विच त्याग दा ਉਹ ਕਨਸੈਪਟ ਨਹੀਂ ਕਿ ਸੰਸਾਰ ਨੂੰ, ਪਰਿਵਾਰ ਨੂੰ, ਸਮਾਜ ਨੂੰ, ਇਸ ਨੂੰ ਤਿਆਗ ਦੇਣਾ, ਕਿਉਂਕਿ ਇਹ ਦੁੱਖਾਂ ਦਾ ਘਰ ਹੈ, ਇਹ ਬੰਧਨ ਹੈ। ਮਹਾਰਾਜ ਤਾਂ ਕਹਿੰਦੇ ਆ, ਭਾਈ ਸਿੱਖੋ, ਇਹ ਇਨਸਾਨੋ, ਜਿਸ ਪਰਮਾਤਮਾ ਦੀ ਖਾਤਰ ਤੁਸੀਂ ਸੰਸਾਰ ਨੂੰ ਤਿਆਗਣਾ ਚਾਹੁੰਦੇ ਹੋ, ਸੱਚ ਇਹ ਤਾਂ ਰੱਬ ਨੇ ਤਾਂ ਖੁਦ ਵੀ ਸੰਸਾਰ ਨੂੰ ਨਹੀਂ ਤਿਆਗਿਆ ਹੋਇਆ, ਉਹ ਤਾਂ ਇਸ ਤਰ੍ਹਾਂ ਇਹਦੇ ਵਿੱਚ ਰਚਿਆ ਹੋਇਆ, ਪੋਪ ਮਦ ਜੂ ਬਾਸ ਬਸਤ ਹੈ, ਮੁਕਰ ਮਾਹੇ ਜੈਸੀ ਸ਼ਾਹੀ, ਤੈਸੀ ਹਰ ਬਸੀ ਨਿਰੰਤਰ, ਘੱਟ ਹੀ ਖੋਜੋ ਭਾਈ। ਉਹ ਨਿਰੰਤਰ ਜਿਵੇਂ ਫੁੱਲ ਵਿੱਚ ਮਕਰੰਦ ਸੁਗੰਧੀ ਹੈ, ਜਿਵੇਂ ਦਰਪਣ ਦੇ ਵਿੱਚ, ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ, ਸੱਚ ਇਹ ਵੇ ਕਿ ਪਰਮਾਤਮਾ ਖੁਦ ਇਸ ਸੰਸਾਰ ਨੂੰ ਰਚ ਕੇ ਆਪ ਇਹਦੇ ਵਿੱਚ ਹੀ ਵਰਤ ਰਿਹਾ ਹੈ। ਪਰ ਜਿਹੜਾ ਤਿਆਗ ਕਿਆ ਮਹਾਰਾਜ ਜੀ ਨੇ, ਸ਼ਲੋਕਾਂ ਦੀ ਵਿਚਾਰ ਤੋਂ ਪਹਿਲਾਂ ਸਿਰਫ ਤਿੰਨ ਨੁਕਤੇ ਸਾਂਝੇ ਕਰਾਂਗਾ, ਉਸ ਨਾਲ ਹੋਰ ਸੁਖੈਨਤਾ ਹੋਵੇਗੀ ਆਉਣ ਵਾਲੇ ਦਿਨਾਂ ਸਮਝਣ ਲਈ। ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਤਿਆਗ ਕਿਆ, ਗੁਰਬਾਣੀ ਕਿਤੇ ਇਹ ਸ਼ਬਦ ਨਹੀਂ ਵਰਤਦੀ ਵੀ ਸੰਸਾਰ ਨੂੰ ਤਿਆਗੋ, ਗੁਰਬਾਣੀ ਕਹਿੰਦੀ ਹੈ ਸੰਸਾਰ ਵਿੱਚ ਰਹਿੰਦਿਆਂ ਹੋਇਆ ਅੰਦਰ ਮਲੀਨਤਾ ਵਾਲੇ ਵਕਾਰ ਤਿਆਗ ਦੇ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ, ਜੇ ਤਿਆਗਣਾ ਹੈ ਤੇ ਆਪਣੇ ਮਨ ਦੇ ਵਿੱਚ ਉੱਠੇ ਅਹੰਕਾਰ ਦੇ ਫੁਰਨੇ, ਮਾਨ ਨੂੰ, ਹਉਮੈ ਨੂੰ, ਖੰਗਤਾ ਨੂੰ ਤਿਆਗ ਦੇ, ਹੋਰ ਕੀ ਤਿਆਗਣਾ ਹੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਆ ਵਾਸ਼ਨਾ ਕਾਮ ਔਰ ਕ੍ਰੋਧ ਔਰ ਸਾਕਤ ਬੰਦਿਆਂ ਦੀ ਸੰਗਤ, ਇਹਨੂੰ ਤਿਆਗ ਦਿਓ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾ ਤੇ ਅਹਿੰਸ ਭਾਗੋ, ਮਹਾਰਾਜ ਜੀ ਨੇ ਇਹ ਤਿਆਗ ਦਾ ਜ਼ਿਕਰ ਕੀਤਾ। ਦੂਸਰੀ ਗੱਲ, ਸਤਿਗੁਰਾਂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਬੈਰਾਗ ਦਾ ਜ਼ਿਕਰ ਬੜੀ ਵਾਰੀ ਕੀਤਾ ਹੈ। ਹਾਲਾਂਕਿ ਜਦੋਂ ਅਸੀਂ ਪਾਠ ਕਰਨੇ ਹਾਂ, ਸਤਿਗੁਰੂ ਸਾਨੂੰ ਨਾਸ਼ਵਾਨਤਾ ਯਾਦ ਕਰਾ ਕੇ ਮਾਯੂਸ ਨਹੀਂ ਕਰਦੇ, ਸੁਰਤ ਨੂੰ ਢੈਂਦੀ ਕਲਾ ਵੱਲ ਨਹੀਂ ਜਾਣ ਦਿੰਦੇ, ਨਾਸ਼ਵਾਨਤਾ ਨੂੰ ਦੇਖ ਕੇ ਅੰਦਰ ਵਾਲੀ ਸੁਰਤ ਨੂੰ ਡਿੱਗਣ ਨਹੀਂ ਦਿੰਦੇ। ਨਾਸ਼ਵਾਨਤਾ ਦਾ ਜ਼ਿਕਰ ਕਰਕੇ ਸਤਿਗੁਰੂ ਇੱਕੋ ਦਮ ਸਾਡੀ ਸੁਰਤ ਨੂੰ ਪਰਮਾਤਮਾ ਦੇ ਸ਼ਬਦ ਵੀ ਜੋੜਦੇ ਨੇ। ਇਹੀ ਕਾਰਨ ਕਿ ਸਤਿਗੁਰੂ ਨੇ ਬਾਣੀ ਚ ਸ਼ਬਦ ਵਰਤੇ ਨੇ ਅਨੇਕਾਂ ਥਾਵਾਂ ਤੇ, ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ, ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਇਹ ਅੱਗੇ ਬਚਨ ਆਏ। ਹੁਣ ਇੱਕ ਪਾਸੇ ਸਤਿਗੁਰੂ ਨਾਸ਼ਵਾਨਤਾ ਦੀ ਗੱਲ ਕਰਦੇ ਨੇ, ਹਜ਼ੂਰ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸੁਣੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਸ ਵਿੱਚ ਬੈਰਾਗ ਹੈ, ਜਿਵੇਂ ਅਸੀਂ ਪਾਠ ਕਰਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜੂ ਸੰਗ ਹੀ ਸੋ ਪੀ ਸੰਗ ਨਾ ਹੋ। ਕਹਿਣ ਤੋਂ ਮੁਰਾਦ ਬੈਰਾਗ ਹੈ, ਤੇ ਇਸ ਦੇ ਨਾਲ ਅਗਲਾ ਇੱਕ ਸ਼ਬਦ ਹੈ, ਉਹ ਹੈ ਅਨੁਰਾਗ। ਫਿਰ ਬੇਨਤੀ, ਤਿਆਗ ਹੈ ਵਾਸ਼ਨਾ ਦਾ, ਬੈਰਾਗ ਹੈ ਸੰਸਾਰ ਵਿੱਚ ਰਹਿੰਦਿਆਂ ਸੱਚਮੁੱਚ ਨਾਸ਼ਵਾਨਤਾ ਨੂੰ ਜਾਣ ਕੇ ਆਦਿ ਸੱਚ ਨਾਲ ਜੁੜਨਾ, ਤੇ ਉਸ ਤੋਂ ਅੱਗੇ ਹੈ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ। ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚ ਪ੍ਰਭੂ ਪ੍ਰੇਮ, ਸਿਮਰਨ ਦਾ ਪ੍ਰੇਮ, ਸੰਗਤ ਦਾ ਪ੍ਰੇਮ ਸਤਿਗੁਰੂ ਦੀ ਬਾਣੀ ਵਿੱਚ ਡੁੱਲ ਡੁੱਲ ਕੇ ਪੈਂਦਾ। ਜਿਵੇਂ ਉਦਾਹਰਨ ਦੇ ਤੌਰ ਤੇ, ਰੇ ਮਨ ਰਾਮ ਸ਼ੰਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਇਹ ਸਤਿਗੁਰੂ ਦੇ ਅੰਮ੍ਰਿਤ ਬਚਨ ਅਨੁਰਾਗ ਨੇ। ਖੈਰ, ਜਿਹੜਾ ਅਸੀਂ ਅੱਜ ਪ੍ਰਕਰਨ ਪ੍ਰਾਰੰਭ ਕਰ ਲੱਗੇ ਹਾਂ, ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਲੋਕ 12 ਤੇ ਵਧੀਕ ਦੇ ਸਰਲੇਖ ਥੱਲੇ ਜਿਹੜੇ ਅੰਮ੍ਰਿਤ ਬਚਨ ਨੇ, ਉਸ ਵਿੱਚ ਇਹ ਸਾਨੂੰ ਮਿਲਦੇ। ਇਸ ਵਿੱਚ ਸਤਿਗੁਰਾਂ ਨੇ ਜਿਹੜੇ ਦੋ ਸ਼ਲੋਕਾਂ ਦਾ ਅੱਜ ਪਾਠ ਰਹਿਮਤ ਕੀਤਾ, ਕਿਉਂਕਿ ਆਪਣਾ ਮਤਲਬ ਸਿਰਫ ਇੱਕ ਇੱਕ ਸ਼ਲੋਕ ਦੇ ਇੱਕ ਇੱਕ ਅੱਖਰ ਦੇ ਜਾਂ ਸ਼ਬਦ ਦੇ ਅਰਥ ਨੂੰ ਵਾਚਨਾ ਹੈ। ਸਤਿਗੁਰੂ ਨੇ ਅੱਜ ਆਰੰਭਤਾ ਕੀਤੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਨੂੰ ਅਸੀਂ ਸ਼ਬਦ ਮੰਗਲ ਕਹਿੰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਸਤਿਗੁਰਾਂ ਨੇ ਤਕਰੀਬਨ 523 ਵਾਰ ਇਸ ਨੂੰ ਵਰਤਿਆ। ਤਕਰੀਬਨ ਸ਼ਬਦ ਮੈਂ ਲਫ਼ਜ਼ ਤਾਂ ਵਰਤਿਆ ਹੈ ਕਿ ਆਪਣੀ ਗਿਣਤੀ ਮਿਣਤੀ ਨਾਲ ਦਾਅਵਾ ਨਾ ਕਰ ਸਕਾਂ ਮੈਂ ਕੋਈ। ਸਤਿਗੁਰਾਂ ਨੇ ਇਹ ਸ਼ਬਦ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇਸ ਸੰਬੰਧੀ ਇੱਕ ਵਾਰੀ ਦਾਸ ਨੇ ਬੇਨਤੀ ਕੀਤੀ ਸੀ ਕਿ ਇਸ ਨੁਕਤੇ ਨੂੰ ਸਮਝਣਾ ਚਾਹੀਦਾ। ਸਾਰੀ ਬਾਣੀ ਚ ਹਜ਼ੂਰ ਨੇ ਏਕੋ ਅੰਕਾਰ ਸਤਿਗੁਰ ਪ੍ਰਸਾਦ, ਹਜ਼ੂਰ ਨੇ ਇਹ ਉਹਨਾਂ ਭਗਤਾਂ ਦੀ ਬਾਣੀ ਤੇ ਵੀ ਮੰਗਲ ਦਰਜ ਕੀਤਾ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਦੀ ਵਰਤੋਂ ਵੀ ਨਹੀਂ ਕੀਤੀ। ਹੁਣ ਇਸ ਦਾ ਅਰਥ ਕੀ ਹੈ? ਇੱਕ ਛੋਟੀ ਜਿਹੀ ਘਟਨਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਤਾ ਰਹੇ ਨੇ ਤੇ ਇੱਕ ਦਿਨ ਹਜ਼ੂਰ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਕੋਲ ਸਿੱਖ ਪੀਰ ਮੁਰੀਦ ਭਾਵਨਾ ਵਾਲੇ ਸਾਰੇ ਬੈਠੇ ਆ। ਸਤਿਗੁਰੂ ਦੇ ਨਜ਼ਦੀਕ ਉਹ ਆਏ ਤੇ ਹਜ਼ੂਰ ਨੇ ਉਸ ਵਕਤ ਸ਼ਬਦ ਕਿਹਾ, ਸਿੱਖੋ ਅਸੀਂ ਘੋੜੇ ਦੀ ਰਗਾਵ ਵਿੱਚ ਆਪਣਾ ਪੈਰ, ਹਜ਼ੂਰ ਆਪਣਾ ਚਰਨ ਟਿਕਾਣਗੇ ਤੇ ਇੰਨੀ ਦੇਰ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰੇ। ਸਿੱਖ ਸੋਚੀ ਪੈ ਗਏ ਕਿ ਮਹਾਰਾਜ ਇੰਨਾ ਸਮਾਂ ਘੱਟ ਤੇ ਕੌਣ ਅਰਥ ਕਰੇਗਾ ਇਹਦੇ। ਸਾਡੇ ਇਤਿਹਾਸ ਵਿੱਚ ਹੈ ਔਰ ਖਾਸ ਕਰਕੇ ਡਾਕਟਰ ਬਲਬੀਰ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਸ਼ੁਰੂ ਕੀਤਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਭਰਾਤਾ, ਉਹਨਾਂ ਨੇ ਨਿਰੁਕਤ ਦੀ ਪਹਿਲੀ ਪੋਥੀ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਇੰਨੇ ਸਮੇਂ ਵਿੱਚ ਕੌਣ ਅਰਥ ਕਰੇ, ਇੰਨੀ ਦੇਰ ਨੂੰ ਇੱਕ ਭਿੱਜੀ ਹੋਈ ਆਤਮਾ ਸ਼ਬਦ ਵਿੱਚ ਗੁੜੁੰਦ ਖਿਰਦਾ। ਉਹਨੇ ਕਿਹਾ, ਹਜ਼ੂਰ ਆਪ ਚਰਨ ਟਿਕਾਓ, ਅਰਥ ਆਪ ਜੀ ਦੀ ਕਿਰਪਾ ਨਾਲ ਦਾਸ ਕਰੇਗਾ। ਸਤਿਗੁਰਾਂ ਨੇ ਆਪਣੇ ਚਰਨ ਟਿਕਾਏ ਤੇ ਹਜ਼ੂਰ ਜਦੋਂ ਘੋੜੇ ਤੇ ਬੈਠਣ ਲੱਗੇ ਤੇ ਉਹਨੇ ਉੱਚੀ ਆਵਾਜ਼ ਵਿੱਚ ਕਿਹਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਾ ਅਰਥ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਸ਼ਬਦ ਕਿਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠਦਿਆਂ ਸ਼ਬਦ ਵਰਤਿਆ, ਸਿੱਖਾ ਨਿਹਾਲ ਨਿਹਾਲ ਨਿਹਾਲ। ਕੋਲ ਖਲੋਤੇ ਸਿੱਖ ਪੁੱਛਦੇ ਨੇ, ਮਹਾਰਾਜ ਅਜੇ ਤਾਂ ਗੁਰੂ ਗ੍ਰੰਥ ਸਾਹਿਬ ਇਤਨਾ ਪੜਾ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ, ਸਮਝਣ ਵਾਲਾ ਨੁਕਤਾ ਇਹ ਹੈ ਕਿ ਪਰਮਾਤਮਾ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਉਸ ਨੂੰ ਮਿਲਣ ਦਾ ਤਰੀਕਾ ਜਿਹੜਾ ਹੈ ਉਹ ਸਤਿਗੁਰ ਪ੍ਰਸਾਦ ਹੈ। ਸਤਿਗੁਰੂ ਦੀ ਪ੍ਰਸਾਦ ਦਾ ਅਰਥ ਕਿਰਪਾ ਹੈ। ਮਹਾਰਾਜ ਕਹਿੰਦੇ ਨੇ, ਬਾਕੀ ਤਾਂ ਇਸ ਦਾ ਇਹ ਪਰਮਾਰਥ ਹੈ, ਮੇਰੇ ਕਹਿਣ ਤੋਂ ਮੁਰਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਦੇ ਸਿੱਧੇ ਅਰਥ ਅਸੀਂ ਇੱਕ ਸ਼ਬਦ ਵਰਤਨੇ ਹਾਂ, ਕਿਉਂਕਿ ਅੱਜ ਇਸ ਮੰਗਲ ਦਾ ਥੋੜਾ ਜਿਹਾ ਮੈਂ ਆਪ ਸੰਗਤ ਦੀ ਸੇਵਾ ਕਰ ਸਕਾਂ। ਹਜ਼ੂਰ ਨੇ ਜਦੋਂ ਵੀ ਮੰਗਲ ਲਿਖਿਆ ਹੈ ਉਦੋਂ ਓਅੰਕਾਰ ਤੋਂ ਪਹਿਲਾਂ ਸਤਿਗੁਰਾਂ ਨੇ ਇੱਕ ਪਾਇਆ ਹੈ। ਹਾਲਾਂ ਗੁਰਬਾਣੀ ਵਿੱਚ ਅੱਖਰਾਂ ਵਿੱਚ ਵੀ ਇੱਕ ਆਇਆ, ਪਰ ਇੱਥੇ ਹਜ਼ੂਰ ਨੇ ਹਿੰਦਸੀ ਵਾਲਾ ਵਰਤਿਆ ਹੈ, ਸੰਖਿਆ ਸ਼ਬਦ ਵਰਤਾ। ਇੱਕ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਈੜੀ ਨੂੰ ਸਿਹਾਰੀ ਕੱਕਾ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਔਂਕੜ ਆਉਂਦਾ ਹੈ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਆਉਂਦਾ ਇੱਕ। ਪਰ ਇੱਥੇ ਸਤਿਗੁਰਾਂ ਨੇ ਓਅੰਕਾਰ ਤੋਂ ਪਹਿਲਾਂ ਈੜੀ ਨੂੰ ਸਿਹਾਰੀ ਕੱਕਾ ਪਾ ਕੇ ਇੱਕ ਨਹੀਂ ਲਿਖਿਆ। ਸਾਡੇ ਸੂਝਵਾਨ ਗੁਰਮੁਖ ਵਿਦਵਾਨ ਇਹ ਕਹਿੰਦੇ ਆ ਕਿ ਓਮ ਲਫ਼ਜ਼ ਇਸ ਨਾਦ ਦੇ ਟੁਕੜੇ ਬਣਾ ਦਿੱਤੇ ਗਏ, ਇਹਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਅਰਥ ਕੀਤੇ ਗਏ। ਅੱਖਰ ਜਦੋਂ ਅਸੀਂ ਲਿਖਦੇ ਹਾਂ, ਸ਼ਬਦ ਲਿਖਦੇ ਹਾਂ, ਅੱਖਰਾਂ ਦਾ ਜੋੜ ਸ਼ਬਦ ਉਚਾਰਨ ਇੱਕ ਰੱਖਦਾ, ਪਰ ਯਾਦ ਰੱਖੋ ਸ਼ਬਦ ਉਹ ਅਰਥ ਬਦਲ ਜਾਂਦਾ ਹੈ। ਜਿਵੇਂ ਦਾਸ ਕਈ ਵਾਰੀ ਬੇਨਤੀ ਕਰਦਾ, ਸ਼ਬਦ ਹੈ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਉਚਾਰਨ ਭਗਤ ਅਸੀਂ ਕੀਤਾ, ਅੱਗੇ ਹੈ ਤੇਰੇ ਭਗਤ। ਉਚਾਰਨ ਇੱਕ ਹੈ ਪਰ ਅਰਥਾਂ ਚ ਬੜਾ ਫਰਕ ਹੈ, ਬੰਤਰ ਵਿੱਚ ਵੀ ਫਰਕ ਹੈ। ਇੱਥੇ ਮਹਾਰਾਜ ਜੀ ਨੇ ਇੱਕ ਲਿਖ ਕੇ ਇਹ ਕਹਿ ਦਿੱਤਾ, ਮੈਥ ਪੜਨ ਵਾਲਿਆਂ ਨੂੰ ਪਤਾ ਹੈ ਇੱਕ ਕੇਵਲ ਇੱਕ, ਇਹਦਾ ਅਰਥ ਦੋ ਨਹੀਂ ਹੋ ਸਕੇਗਾ, ਇਹਦੇ ਤਿੰਨ ਚਾਰ ਅਰਥ ਨਹੀਂ ਹੋਣਗੇ। ਇੱਕ ਅਦੁੱਤੀ ਪਾਰ ਬ੍ਰਹਮ ਪਰਮੇਸ਼ਵਰ। ਤੇ ਇੱਥੇ ਇੱਕ ਬੇਨਤੀ ਹੋਰ, ਇਸ ਇੱਕ ਦਾ ਅਰਥ ਉਹ ਇੱਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ। ਸਮਝਣ ਦੇ ਲਈ, ਇਸ ਪ੍ਰਿਥਵੀ ਦਾ ਸੂਰਜ ਇੱਕ ਹੈ, ਪਰ ਇਹ ਸੂਰਜ ਅਦੁੱਤੀ ਨਹੀਂ, ਇਸ ਸੂਰਜ ਵਰਗੇ ਹੋਰ ਵੀ ਅਨੇਕਾਂ ਸੂਰਜ ਨੇ। ਯਾਦ ਰੱਖੋ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਨੇ, ਜਿਹੜਾ ਸਾਡੇ ਇਸ ਧਰਤੀ ਤੇ ਪਹਾੜ ਨੇ ਇਹਦੇ ਵਰਗੇ ਅਨੇਕਾਂ ਪਹਾੜ ਨੇ, ਪਰ ਸੂਰਜ ਵਰਗੇ ਸੂਰਜ ਅਨੇਕਾਂ ਨੇ, ਚੰਦਰਮਾ ਵਰਗੇ ਚੰਦਰਮਾ ਅਨੇਕਾਂ ਨੇ, ਪਹਾੜ ਸਮੁੰਦਰਾਂ ਵਰਗੇ ਕਰਮ ਭੂਮੀਆਂ ਅਨੇਕਾਂ ਨੇ। ਪਰ ਸੱਚ ਇਹ ਵੇ ਕਿ ਇੱਕ ਓਅੰਕਾਰ ਵਰਗਾ ਹੋਰ ਕੋਈ ਇੱਕ ਓਅੰਕਾਰ ਨਹੀਂ, ਸਿਰਫ ਉਹ ਇੱਕ ਹੈ, ਅਦੁੱਤੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। महाराज जी ने क्या पाई? सिखो कि सिर्फ एक है। इसे करके महाराज जी ने क्या, ना देव दान वा नरा ना सिद्ध साध का धरा, अस्त एक दिगर कोई एक तुई, एक तुई सिर्फ एक है, तुद बिन दूजा नाही कोए, तू करतार करे सो होए। परमात्मा एक है, क्योंकि इस एक एक शब्द दे अर्थ वाचने ने इन्हां श्लोकां च तां मैं अज मंगल ते बेनती कर रहा, एक है, एक रस है, सारियां थावां ते है, चंगियां मंदियां विच सब विच वरदा है। अगे सतगुरु कहणगे घट घट मैं खरजू बसे, पर एदी भी समझ अनुभव तो बिना नहीं, संतन कहो पुकार। एदा मतलब परमात्मा एक, उस तो अगे सतगुर प्रसाद, सतगुर दर ते सच्चा गुरु। अगला शब्द है प्रसाद, एदा उचारण कदी भी प्रसाद नहीं करना, जदो असी पाठ प्रसाद करांगे ते एदे अर्थ बदल जाएंगे। इथे प्रसाद दा अर्थ है कृपा, नदर, बख्शिश, फजल जा अनुग्रह शब्द सतगुरां ने बाणी च वरत्या है। पार ब्रह्म परमेश्वर एक है, उस नूं मिलदा जिहड़ा वसीला है, उस नूं मिलदा जिहड़ा तरीका है, उस नूं मिलदी जिहड़ी जुगत है, प्यारिओ उह साडी कमाई नहीं, उह केवल सतगुरु दी कृपा है, प्रसाद है। इही कारण कि गुरमत विच, गुरसिखी विच सतगुरु दी बहुत वड्डी महानता है। याद रखियो, भावें बंदा जिन्ना मर्जी सियाणा, नाम दी, परमात्मा दी, अध्यात्मकता दी जिन्नी मर्जी व्याख्या करे, पर इस धुर अंतर आत्मे दा पार उतारा सतगुरु तो बिना नहीं हो सकता। जिवें असीं अजकल कह दिंदे कि देखो ये अमृत दी गल कर रहा, ये ककारां दी गल कर रहा, ये पुरानियां बातां ने, ते इत्थों तक कि इंसान तां बहुत अगे निकल गया है, पर याद रखो इन्हां घटना कर्मां ने दस दिता है तू इंसान किते नहीं अगे निकलिया। गुरु साहिब दा एक बचन कहांगा, हजूर ने कहा तू इन्ना क बरीक हो जा कि सैकड़े आसमान, सैकड़े पताल, तू अख झमकन विच फिर के आ जाए, तू जिन्नी मर्जी करामाती हो जाए, बार मुखी पदार्थक तरक्की कर लें, सतगुरु तो बिना तेनू रब दा कर नसीब नहीं कौन। गुरु अर्जुन साहिब दा बचन कह, परमाणु परजंत आकाश है, दीप लोश है खंडन है। निका जा परमाणु तू बन जा ना दिसन वाला, परमाणु परजंत आकाश है, दीप लोश है खंडन है। महाराज कहिंदे ने गशेन नैन भरेण नानक बिना साधु ना सिध्यते, तेरी अंदर दी सफलता नहीं गुरु तो बिना होनी। इत्थे सतगुरु कहिंदे सतगुर प्रसाद, ते दास इक बेनती करेगा जदों भी मंगना है प्रसाद ही मंगिए, कृपा ही मंगिए। उसका एक कारण है, कृपा विच कदी लेखे नहीं हुंदे, प्रसाद विच कदी बंदे दे कर्म चंगे मंदे नहीं वाचे जांदे। जदों असी खाक मंगन जाने हां कि मैं इन्ना जप, इन्ना तप, इन्ना दान, इन्ना पुन, इन्नी सेवा, यह मेरा हक बनदा है, नहीं प्यारियो, हक मंगन जावांगे ते तराजू विच तकड़ी विच तोले जांगे, जदो किरपा मंगन जावांगे सच एवे उदो रब किरपा विच गुणा भी बख्श देंदा। इसे करके गुरु ने बाणी च कहा, किरपा करो दीन के दाते, मेरा गुण अवगण ना विचारो कोई। किरपा च गुण अवगण नहीं देखे जांदे। इस करके दातार जी ने कहा, तुसी नदर मंगो, तुसी किरपा मंगो। शाह हुसैन दा एक सतर है, वो कहिंदा कह शाह हुसैन फकीर साईं दा अदलों फजल करी। रब्बा तू साडे नाल इंसाफ जी करन लग पिया कर्मां दा, असी कदी छुट नहीं सकना, तू जदो भी करनी है तरस करी, दया करी। जदो सतगुरु कृपा करदा फिर बंदे दियां गिनतियां मिनतियां सारियां मिट्टी हो जांदियां। महाराज दा एक वचन है, जदो सतगुरु दी कृपा हुंदी है, सतगुरु होए दयाल तां शरदा पूरी है, सतगुरु होए दयाल ना कभू झूरी है, सतगुरु होए दयाल ता दुख ना जानिए, सतगुरु होए दयाल ता हर रंग माणिए, सतगुरु होए दयाल ता जम का डर के हा, सतगुरु होए दयाल ता सद ही सुख देगा, सतगुरु होए दयाल ता नौनिद पाइए, सतगुरु होए दयाल ता सच समाई। मेरे कहन तो मुराद एक ओंकार सतगुर प्रसाद, पार ब्रह्म परमेश्वर एक है, एक रस है, एक हो के अनेकां विच वरत रहा है। महाराज कहिंदे ने उहदी प्राप्ति ਸਿਰ ਪੱਲਾ ਅੱਡ ਕੇ ਸਤਿਗੁਰ ਪ੍ਰਸਾਦ ਮੰਗ। ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ, ਇਹ ਬਖਸ਼ਿਸ਼ ਹੈ, ਇਹ ਕਿਰਪਾ ਹੈ, ਇਹ ਪ੍ਰਸਾਦ ਹੈ। ਮਹਾਰਾਜ ਫਿਰ ਆਰੰਭ ਚ ਕਹਿੰਦੇ ਨੇ ਸਲੋਕ ਮਹੱਲਾ ਨੌਵਾਂ। ਵੈਸੇ ਸਲੋਕ ਦੇ ਲਫ਼ਜ਼ੀ ਅਰਥ ਯਸ, ਸਿਫਤ ਜਾਂ ਸਿਫਤ ਦੇ ਗੀਤ, ਮਹੱਲਾ ਦਾ ਅਰਥ ਸਰੀਰ, ਨੌਵਾਂ ਦਾ ਅਰਥ ਕਰਾਂਗੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ। ਕਹਿਣ ਤੋਂ ਮੁਰਾਦ ਕਿ ਗੁਰੂ ਤੇਗ ਬਹਾਦਰ ਜੀ ਦੇ ਇਹ ਅੰਮ੍ਰਿਤ ਸ਼ਲੋਕ ਬਚਨ ਹੈ ਆਰੰਭ ਵਾਲਾ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਪਹਿਲਾਂ ਇਹਦੇ ਅਖਰੀ ਅਰਥ ਆਪਾਂ ਕਰ ਲਈ। ਸਤਿਗੁਰਾਂ ਨੇ ਸ਼ਬਦ ਵਰਤੇ ਗੁਣ, ਇੱਥੇ ਲਫ਼ਜ਼ ਗੁਣ ਨਹੀਂ, ਨੰਨੇ ਨਾਲ ਕਹਿ ਨਾਣੇ ਨਾਲ ਨਹੀਂ, ਗੁਣ ਗੋਬਿੰਦ, ਗੋਬਿੰਦ ਦਾ ਅਰਥ ਹੈ ਗੋਦਰਥ ਧਰਤੀ, ਬਿੰਦ ਦਾ ਅਰਥ ਹੈ ਸਹਾਰਾ ਪਾਲਣਾ ਕਰਨ ਵਾਲਾ। ਇਹਦਾ ਅਰਥ ਹੋ ਗਿਆ ਧਰਤੀ ਦੀ ਪਾਲਣਾ ਕਰਨ ਵਾਲਾ ਪਰਮੇਸ਼ਵਰ, ਉਹਦੇ ਗੁਣਾਂ ਨੂੰ ਗਾਇਓ ਨਹੀਂ, ਐ ਇਨਸਾਨ ਐ ਮਨਾ ਐ ਮਨੁੱਖਾ, ਤੂੰ ਧਰਤੀ ਦਾ ਸਹਾਰਾ ਦੇਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਗਾਇਆ। ਗੁਣ ਗੋਬਿੰਦ ਗਾਇਓ ਨਹੀਂ, ਫਿਰ ਹੋਇਆ ਕਿ ਜਨਮ, ਆਹ ਜਿਹੜਾ ਮਨੁੱਖਾ ਜਨਮ ਮਿਲਿਆ, ਇਹ ਹੋਇਆ ਕਿ ਅਕਾਰਥ, ਅਕਾਰਥ ਦਾ ਅਰਥ ਹੁੰਦਾ ਵਿਅਰਥ ਚਲਾ ਜਾਣਾ, ਵੇਸਟ ਚਲਾ ਗਿਆ, ਜਿਹੜਾ ਕਿਸੇ ਕੰਮ ਨਹੀਂ ਆਇਆ। ਮਹਾਰਾਜ ਕਹਿੰਦੇ ਕੀਨ, ਤੂੰ ਬਣਾ ਲਿਆ, ਤੂੰ ਕਰ ਲਿਆ। ਮਹਾਰਾਜ ਕਹਿ ਰਹੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਐ ਮਨਾ ਪਾਰ ਬ੍ਰਹਮ ਪਰਮੇਸ਼ਵਰ ਪਾਲਣਾ ਕਰਨ ਵਾਲੇ ਦੇ ਗੋਬਿੰਦ ਦੇ ਗੁਣਾਂ ਨੂੰ ਤੂੰ ਗਾਇਆ ਨਹੀਂ, ਆਪਣਾ ਇਹਨਾਂ ਕੀਮਤੀ ਸਰੀਰ ਤੂੰ ਵਿਅਰਥ ਗਵਾ ਦਿੱਤਾ। ਪਰ ਇੱਥੇ ਇੱਕ ਯਾਦ ਰੱਖਿਓ, ਸਤਿਗੁਰੂ ਇਹ ਸਾਡੇ ਬੀਤੇ ਹੋਏ ਕੱਲ ਦੀ ਗੱਲ ਕਰਦੇ ਪਏ, ਜਿਹੜਾ ਹੁਣ ਤੱਕ ਸਮਾਂ ਬੀਤਿਆ ਉਹਦੀ ਗੱਲ ਕਰ ਰਹੇ, ਅੱਗੇ ਬੜਾ ਵੱਡਾ ਉਤਸ਼ਾਹ ਦਿੰਦੇ, ਨਿਰਾਸ਼ਤਾ ਨਹੀਂ ਪੈਦਾ ਹੁੰਦੇ ਰਹੇ। ਕਹਿੰਦੇ ਨੇ ਤੂੰ ਗਾਏ ਨਹੀਂ, ਇਸ ਕਰਕੇ ਜਿਹੜਾ ਸਮਾਂ ਸਿਮਰਨ ਤੋਂ ਬਿਨਾਂ, ਗੁਣਾਂ ਤੋਂ ਬਿਨਾਂ, ਕੀਰਤੀ ਤੋਂ ਬਿਨਾਂ, ਇਬਾਦਤ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਉਹ ਵਿਅਰਥ ਚਲਾ ਗਿਆ। ਹੁਣ ਇੱਕ ਕੰਮ ਕਰ। ਮਹਾਰਾਜ ਕਹਿੰਦੇ ਤੈਨੂੰ ਮੇਰੀ ਗੱਲ ਸਮਝ ਪੈ ਜਾਏ, ਕਹੋ ਨਾਨਕ ਹਰ ਭਜ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫੁਰਮਾ ਰਹੇ ਨੇ, ਆਖ ਰਹੇ ਨੇ ਹਰ ਭਜ ਮਨਾ। ਹਰ ਦਾ ਅਰਥ ਹੈ ਹਰੀ ਪਰਮਾਤਮਾ, ਭਜ ਦਾ ਅਰਥ ਦਾ ਸਿਮਰਨ ਕਰ, ਮਨਾ ਇਹ ਮੇਰੇ ਮਨਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹਰੀ ਦਾ ਸਿਮਰਨ ਕਰ, ਜਿਹੜਾ ਚਲਾ ਗਿਆ ਸਮਾਂ ਉਹਨੂੰ ਛੱਡ, ਇਹਨੂੰ ਅੱਜ ਸਾਂਭ, ਕਹੋ ਨਾਨਕ ਹਰ ਭਜ ਮਨਾ। ਤੇ ਕਿਵੇਂ ਸਿਮਰਨ ਕਰ, ਜੇ ਬਿਦ ਜਲ ਕਹੋ ਮੀਨ, ਜੇ ਦਰ ਤੇ ਜਿਸ ਤਰੀਕੇ, ਬਿਦ ਦਰ ਤੇ ਤਰੀਕਾ, ਜਿਸ ਤਰੀਕੇ ਨਾਲ ਜਾਂ ਜਿਸ ਢੰਗ ਨਾਲ, ਮੀਨ ਦਾ ਅਰਥ ਹੈ ਮੱਛੀ, ਜਲ ਦਾ ਅਰਥ ਹੈ ਪਾਣੀ, ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਉਹਨੂੰ ਚੇਤੇ ਕਰਦੀ ਹੈ, ਉਹਨੂੰ ਸਿਮਰਦੀ ਹੈ, ਉਹਨੂੰ ਯਾਦ ਕਰਦੀ ਹੈ, ਤੂੰ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ, ਉਹ ਮਨਾ ਜਿਵੇਂ ਇੱਕ ਮੱਛੀ ਪਾਣੀ ਨੂੰ ਮੁਹੱਬਤ ਕਰਦੀ। ਇਹ ਸੰਜੀ ਪਹਿਲੇ ਸਲੋਕ ਦੇ ਅਖਰੀ ਅਰਥ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ, ਆਪਣਾ ਮਕਸਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥ ਬੋਧ ਜਿੰਨੀ ਕੁ ਦਾਤਾ ਸੂਜੀ ਦਾ ਓਨੀ ਕੁ ਸਮਝ ਸਕੀਏ। ਇਸ ਅਰਥਾਂ ਤੋਂ ਅੱਗੇ ਇਹਦੀ ਹੈ ਵਿਆਖਿਆ। ਹੁਣ ਸ਼ਬਦ ਹੈ ਗੁਣ ਗੋਬਿੰਦ ਗਾਇਓ ਨਹੀਂ। ਗੁਣ ਜਿਹੜਾ ਲਫ਼ਜ਼ ਹੈ, ਇਸ ਬਾਣੀ ਚ ਗੁਣ ਵੀ ਆਇਆ ਤੇ ਗੁਣ ਵੀ ਆਇਆ। ਗੁਣ ਲਫ਼ਜ਼ ਦੇ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਬਹੁ ਆਏ ਆ, ਪਰ ਜਿਹੜੇ ਅਰਥ ਇੱਥੇ ਅਸੀਂ ਕਰਾਂਗੇ, ਇੱਥੇ ਗੁਣ ਦਾ ਲਫ਼ਜ਼ੀ ਅਰਥ ਖੂਬੀ, ਉਹਦੀ ਸਿਫਤ, ਇਸ ਗੁਣ ਦਾ ਅਰਥ ਪਰ ਉਪਕਾਰ ਕਰਾਂਗੇ, ਉਪਕਾਰ ਕਰਾਂਗੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਨਹੀਂ, ਆਪਣੇ ਜਨਮ ਨੂੰ ਤੂੰ ਵਿਅਰਥ ਗਵਾ ਦਿੱਤਾ। ਹੁਣ ਇੱਕ ਸਵਾਲ ਮਨ ਚ ਉੱਠਦਾ ਵੀ ਗੁਣ ਕਿਹੜੇ ਕਿਹੜੇ ਗੁਣ ਗੋਬਿੰਦ ਦੇ। ਆਪ ਨੂੰ ਪਤਾ ਹੋਵੇ ਅੱਜ ਕੱਲ ਅਸੀਂ ਸਿਰਫ ਗੁਣਾਂ ਦੀ ਗੱਲ ਕਰਨੇ, ਪਰ ਗੁਣਵੰਤੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿਵੇਂ ਕਿਹਾ ਜਾਂਦਾ ਜੀ ਗੁਣ ਹੀ ਪਰਮਾਤਮਾ ਨੇ, ਪਰ ਮੈਂ ਇੱਕ ਬੇਨਤੀ ਕਰਾਂ ਭਾਈ ਸਿੱਖੋ, ਇਹ ਕੋਈ ਬੰਦਾ ਕਹਿ ਜੀ ਧੁੱਪ ਨੂੰ ਮੈਂ ਮੰਨਣਾ ਵਾ, ਨਿੱਘ ਨੂੰ ਮੈਂ ਮੰਨਣਾ ਵਾ, ਚਾਨਣ ਨੂੰ ਮੰਨਣਾ ਵਾ, ਇਹ ਹੀ ਕੇਵਲ ਸੂਰਜ ਹੈ? ਨਹੀਂ ਪਿਆਰਿਓ, ਸੂਰਜ ਦਾ ਵਜੂਦ ਹੈ, ਸੂਰਜ ਦੀ ਹਸਤੀ ਹੈ, ਸੂਰਜ ਹੋਂਦ ਵਾਲਾ ਹੈ, ਉਸੇ ਵਿੱਚੋਂ ਗੁਣ ਰੋਸ਼ਨੀ ਦਾ ਨਿਕਲਿਆ। ਉਸੇ ਵਿੱਚੋਂ ਗੁਣ ਨਿੱਗ ਦਾ ਨਿਕਲਿਆ, ਉਸੇ ਵਿੱਚੋਂ ਗੁਣ ਧੁੱਪ ਦਾ ਹੈ। ਇਸੇ ਤਰ੍ਹਾਂ ਚੰਦਨ ਦਾ ਰੁੱਖ ਹੈ, ਪਰ ਉਹਦਾ ਗੁਣ ਕਹਿ ਸੁਗੰਧੀ ਤੇ ਸ਼ੀਤਲਤਾਈ। ਜੇ ਇਹ ਕੋਈ ਬੰਦਾ ਕਹੇ ਮੈਂ ਸ਼ੀਤਲਤਾਈ ਤੇ ਸੁਗੰਧੀ ਮਾਨਾ ਜੀ, ਚੰਦਨ ਨਹੀਂ ਪਿਆਰਿਓ, ਚੰਦਨ ਦਾ ਵਜੂਦ ਹੈ, ਉਸ ਵਿੱਚੋਂ ਇਹ ਠੰਡਕ ਤੇ ਸੁਗੰਧੀ ਹੈ, ਸੂਰਜ ਦਾ ਵਜੂਦ ਹੈ, ਉਹਦੇ ਵਿੱਚੋਂ ਧੁੱਪ ਰੋਸ਼ਨੀ ਚਾਨਣ ਪ੍ਰਕਾਸ਼ ਨਿੱਘ ਹੈ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਗੁਣਾਂ ਦਾ ਖਜ਼ਾਨਾ ਆਪ ਹਰ ਥਾਂ ਤੇ ਮੌਜੂਦ ਹੈ। ਉਹਦੇ ਕੁਛ ਗੁਣਾਂ ਦੀ ਸਮਝ ਬੰਦੇ ਨੂੰ ਪਈ, ਮਹਾਰਾਜ ਕਹਿੰਦੇ ਉਹ ਗੁਣ ਗਾ, ਖੂਬੀਆਂ ਉਹਦੀਆਂ ਨੂੰ ਯਾਦ ਕਰ। ਹੁਣ ਸਵਾਲ ਫਿਰ ਉੱਥੇ ਖਲੋਤਾ ਵੀ ਕਿਹੜੇ ਗੁਣ। ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਬਾਣੀ ਚ ਦਿਆਂਗਾ। ਇਹ ਗੱਲ ਯਾਦ ਰੱਖੀਏ, ਜਿੰਨਾ ਕੋਈ ਬੰਦਾ ਉਹਦੇ ਗੁਣਾਂ ਨੂੰ ਚੇਤੇ ਕਰੇਗਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਦਿਨ ਗੁਣ ਚੇਤੇ ਕਰਦਾ ਕਰਦਾ ਬੰਦਾ ਗੁਣਵੰਤਾ ਬਣ ਜਾਏਗਾ। ਪਿਆਰਿਓ, ਉਹ ਗੁਣਾਂ ਦੇ ਵਿਸ਼ਾਲ ਸਾਗਰ ਦੇ ਵਿੱਚ ਅਭੇਦ ਹੋ ਜਾਏਗਾ। ਗੁਣ ਪਰਮਾਤਮਾ ਤੱਕ ਲੈ ਜਾਂਦੇ ਆ। ਹੁਣ ਜਿਵੇਂ ਅਸੀਂ ਪਾਠ ਕਰਨੇ ਆ ਕਿ ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਯਾਦ ਰੱਖਿਓ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਜੇ ਉਹ ਗੁਣ ਕਹਿ ਗੁਣੀ ਸਮਾਵਣਿਆ, ਉਸ ਪਰਮਾਤਮਾ ਦੇ ਗੁਣ ਕਹਿੰਦਾ ਕਹਿੰਦਾ ਇੱਕ ਦਿਨ ਬੰਦਾ ਉਹਦੇ ਵਿੱਚ ਸਮਾ ਜਾਂਦਾ। ਫਿਰ ਬੇਨਤੀ ਵੀ ਉਹਦੇ ਗੁਣ ਕਿਹੜੇ ਆ? ਇੱਕ ਸ਼ਬਦ ਹੈ ਸਤਿਗੁਰਾਂ ਦਾ, ਦੇਖੋ ਉਹਦੇ ਪਰਉਪਕਾਰ ਨੂੰ ਚੇਤੇ ਕਰੀਏ। ਉਸ ਵਿੱਚ ਮਹਾਰਾਜ ਦਾ ਤਨਾਸਰੀ ਰਾਗ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਵਿੱਚ ਕੁਝ ਗੁਣਾਂ ਦਾ ਜ਼ਿਕਰ ਕੀਤਾ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਕਿ ਮੇਰੀ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ। ਉਹ ਸ਼ਬਦ ਕਹਿ ਤੁਮ, ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ ਹਮਾਰੇ। ਹੁਣ ਇਸ ਸਤੋਕ ਵਿੱਚ ਗਿਣਤੀ ਆਪਾਂ ਕਰ ਲਈ ਵੀ ਕਿੰਨੇ ਗੁਣ ਦੱਸ। ਪਹਿਲਾ ਸ਼ਬਦ ਕਿਹਾ ਵੀ ਤੁਮ ਦਾਤੇ, ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਠਾਕੁਰ ਹੈ, ਸਾਡਾ ਮਾਲਕ ਹੈ, ਤੂੰ ਸਾਡੀ ਪ੍ਰਤਪਾਲਨਾ ਕਰਨ ਵਾਲਾ ਹੈ, ਤੂੰ ਸਾਡਾ ਖਸਮ ਹੈ, ਤੂੰ ਸਾਡਾ ਨਾਇਕ ਆਗੂ ਹੈ। ਪਿਆਰਿਓ, ਇੱਕ ਤੁਕ ਵਿੱਚ ਹੀ ਕਿੰਨੇ ਗੁਣ ਦੱਸ ਦਿੱਤੇ, ਤੁਮ ਦਾਤੇ, ਠਾਕੁਰ, ਪ੍ਰਤਪਾਲਕ, ਨਾਇਕ, ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੂੰ ਇੱਕ ਨਿਮਕ ਨਿਮਕ ਸਾਡੀ ਪਾਲਣਾ ਕਰ। ਤੇ ਅੱਗੇ ਮਹਾਰਾਜ ਸ਼ਬਦ ਵਰਤਦੇ ਆ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੇ ਅਗਲੇ ਬਚਨ ਨੇ ਜੇਵਾ ਏਕ ਕਵਨ ਗੁਣ ਕਹੀ ਹੈ। ਇਹਦਾ ਮਤਲਬ ਪਹਿਲਾਂ ਉੱਤੇ ਕੁਝ ਗੁਣ ਦੱਸੇ ਤੇ ਫਿਰ ਕਿਹਾ ਪਰਮਾਤਮਾ ਜੀ, ਵਾਹਿਗੁਰੂ ਜੀ, ਪਰਮੇਸ਼ਵਰ ਜੀ, ਮੇਰੀ ਜ਼ਬਾਨ ਏਕ ਹੈ, ਮੈਂ ਤੇਰੇ ਕਿੰਨੇ ਕੁ ਗੁਣ ਬਿਆਨ ਕਰਾਂ। ਜੇ ਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਨ ਹੀ ਲਈਏ। ਤਾਂ ਹੀ ਗੁਰੂ ਜੀ ਨੇ ਬਾਣੀ ਸ਼ਬਦ ਵਰਤਿਆ ਕਿ ਮੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਤੇਰੇ ਮੁਕੰਮਲ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਦੀ ਇੰਨੀ ਹਸਤੀ ਨਹੀਂ ਕਿ ਤੇਰੇ ਇਹਨਾਂ ਗੁਣਾਂ ਨੂੰ ਮੁਕੰਮਲ ਤੌਰ ਤੇ ਬਿਆਨ ਕਰ ਸਕੇ, ਪਰ ਗੁਰੂ ਜੀ ਕਹਿੰਦੇ ਨੇ ਉਹਦੇ ਗੁਣਾਂ ਨੂੰ ਗਾ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ।
2: सुंदर लंबर इंडस्ट्रीज का पता है 3501 23rd स्ट्रीट नॉर्थ ईस्ट कैलगरी। प्रोग्राम का यह हिस्सा त्वाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अति होर जानकारी लई कॉल करो 403-454-0347 403-454-0347 रासा प्लेडियम दा पता है 202 17th एवेन्यू साउथ ईस्ट कैलगरी नियर स्टैंड

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
3: ਰੱਬ ਆਪ ਸੁਵਾਮੀ।

0: परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी पर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी। सतगुरु गुरु तेग बहादुर जी महाराज अज दे इस अमृत बचन अंदर दृष्टमान दी नाशवानता और सब कुछ करन कराउण वाले प्रभु परमेश्वर वाहिगुरु जी रब जी उन्हां दी स्थिरता दा जिक्र कर रहे ने। कहन तो मुराद दृष्टमान मिथक है, सत केवल पार ब्रह्म परमेश्वर ही है। दृष्टमान खिन खिन बदल रहा है ते पार ब्रह्म परमेश्वर एक रस है। इस गल नूं समझाण दे लई सतगुरां ने अज दे शलोक विच दो उदाहरणां दित्तियां ने। इस शलोक दे अर्थ ने ज्यों सुपना, सिर्फ पहला अखरी अर्थ। ज्यों दा लफ़्ज़ी अर्थ है जिवें, सुपना दा अर्थ आपां सारे जानने खां कि रात नूं सुत्या होया इंसान नूं इहदियां बारमुखी जदो इंद्रे खामोश ने ओ अंतरमुखी चित बिरती जा अंदर पए हुए फुरने ओ सुपने दा रूप धारण कर जांदे। पहला सिर्फ अखरी अर्थ करांगे, फिर आपां डिटेल नाल वाचने। इहदा हो गया ज्यों सुपना, जिवें सुपना। अगे शब्द है अर पेखना। अर दा लफ़्ज़ी अर्थ है अते, उंज अर दा लफ़्ज़ी अर्थ दुश्मन भी आउंदा है, पर इथे अर दा अर्थ करांगे अते। पेखना दा अर्थ वैसे वेखना भी है, अखां नाल तकना। दूसरा पेखना सूझवान विद्वाना ने पेखना दा अर्थ तमाशा भी कीता है, बाजीगर दी खेड भी कीता है। इसे करके आम तौर ते शलोक दे अर्थ केवल सुपना सामने रख के कीते जांदे आ, पर साडे गुरमुख विद्वाना ने अर शब्द नूं नाल लैके ज्यों सुपना अर पेखना। अर शब्द कह रहा है कि पेखना और सुपना दोनों च अंतर है। जिवें सुपना अते पेखना, पेखना दा अर्थ मैं अर्ज कीती है कि अखां नाल देखण दे अर्थ भी, पेखना दा अर्थ बाजीगर दी मदारी वाले दी खेड भी। जिवें बाणी च इक बचन हुंदा ऐसो ए संसार पेखना रहण ना को पई है रे, भगत कबीर साहिब जी महाराज। इथे पेखना दा लफ़्ज़ी अर्थ आपां करांगे जी मदारी दी खेड, बाजीगर दा तमाशा, नाट नाटक अखारा शब्द वरतां। हजूर कहिंदे जिवें सुपना और बाजीगर दी जां मदारी दी खेड है, ऐसे जग को जान। बस इसे तरह इस जग नूं जान, इस संसार नूं समझ। ज्यों सुपना अर पेखना ऐसे जग को जान। ते अग्गे महाराज कहिंदे इन मैं, इन्हां विचों जिहड़ा सुपना और बाजीगर दी खेड है, इन मैं कछ साचो नहीं। तू देख रहे हैं, पर इस गल नूं चेते रखी, ना सुपना सत है ते ना बाजीगर दी खेड सत है। ज्यों सुपना अर पेखना ऐसे जग को जान, इन मैं कछ साचो नहीं, इस विचों कोई सच नहीं। ते महाराज कहिंदे क्यों, नानक बिन भगवान। ए तीसरी गल कही के भगवान तो बिना, परमेश्वर तो बिना, मालक तो बिना कुछ भी सत नहीं। बाकी इस तरह जिवें सुपना और एक तमाशे वाले ने अपना तमाशा रचिया, ए ने दे अखरी अर्थ। ते अखरी अर्थ मैं पिछा भी दो वारी कह चुका वा, असी आरंभ विच तां करने आ के आपां नूं इस गल दा ज्ञान रहे कि जो असी अज विचार कर रहे हां, इस विचार दा धुरा मरकज केंद्र की है। ਇੱਥੇ ਸਤਿਗੁਰੂ ਨੇ ਬਚਨ ਕੀਤਾ, ਸੁਪਨਾ ਔਰ ਪੇਖਣਾ ਇਸ ਤਰ੍ਹਾਂ ਜੱਗ ਨੂੰ ਜਾਣ, ਇਹਨਾਂ ਦੋਨਾਂ ਵਿੱਚੋਂ ਕੁਝ ਵੀ ਸੱਚ ਨਹੀਂ ਭਾਸਦਾ। ਸੱਚ ਇਹ ਵੇ ਸਤ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਭਗਵਾਨ ਹੈ। ਹੁਣ ਇਸ ਦੀ ਵਿਸਤਾਰ ਸਹਿਤ ਵਿਆਖਿਆ ਹੈ। ਹੁਣ ਸੁਪਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰੀ ਵਰਤਿਆ ਗਿਆ, ਗੁਰੂ ਸਾਹਿਬ ਜੀ ਨੇ ਵੀ ਵਰਤਿਆ। ਉਂਝ ਭਾਰਤੀ ਦਰਸ਼ਨ ਵਿੱਚ ਜਿਹੜੀ ਸਾਡੀ ਆਤਮਕ ਪੜਾਅ ਨੇ, ਉਹਨਾਂ ਨੂੰ ਚਾਰ ਸ਼ਬਦਾਂ ਵਿੱਚ ਚਾਰ ਅਵਸਥਾਵਾਂ ਨੇ ਉਹ ਜੀ, ਜਾਗ੍ਰਤ, ਸੁਪਨ, ਸਖੋਪਤ ਤੇ ਚੌਥੀ ਨੂੰ ਤੁਰਿਆ ਕਹਿੰਦੇ ਆ। ਸਿਆਣੇ ਵਿਦਵਾਨਾਂ ਨੇ ਇਹਦੇ ਲਈ ਸ਼ਬਦ ਵੀ ਵਰਤੇ, ਜਾਗ੍ਰਤ, ਸੁਪਨ, ਸਖੋਪਤ, ਤੁਰਿਆ, ਆਤਮ ਭੂਪਤ ਕੀ ਇਹ ਪੁਰੀਆ। ਆਤਮ ਭੂਪਤ ਅਰਥੇ ਆਤਮਾ ਜਿਹੜਾ ਰਾਜਾ ਹੈ, ਇਹਦੀਆਂ ਇਹ ਪੁਰੀਆਂ ਨੇ, ਇਹਦੇ ਚਾਰ ਟਿਕਾਣੇ ਨੇ। ਇਹ ਮੈਂ ਜੋ ਸਤਰ ਬੋਲੀ ਇਹ ਗੁਰੂ ਗ੍ਰੰਥ ਸਾਹਿਬ ਚ ਨਹੀਂ। ਫਿਰ ਮੈਂ ਲਫ਼ਜ਼ ਵਰਤਣਾ ਜਾਗਤ, ਸੁਪਨ, ਸਖੋਪਤ, ਤੁਰਿਆ, ਆਤਮ ਭੂਪਤ ਕੀ ਇਹ ਪੁਰੀਆ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਚਾਰ ਤਰ੍ਹਾਂ ਦਾ ਜ਼ਿਕਰ ਜ਼ਰੂਰ ਆਇਆ, ਜਿਵੇਂ ਅਸੀਂ ਇੱਕ ਪਾਠ ਕਰਨੇ, ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਇਹ ਜਿਹੜੀਆਂ ਚਾਰ ਅਵਸਥਾਵਾਂ। ਖੈਰ ਆਪਾਂ ਆਪਣੇ ਵਿਸ਼ੇ ਤੇ ਰਹਾਂਗੇ। ਹੁਣ ਇੱਕ ਹੈ ਭਾਰਤੀ ਮਤ ਦਰਸ਼ਨ ਅਨੁਸਾਰ ਇਹ ਸੁਪਨਾ ਕੀ ਹੈ, ਦੂਸਰਾ ਅੱਜ ਕੱਲ ਮਨੋਵਿਗਿਆਨੀਆਂ ਨੇ ਬਹੁਤ ਕੁਝ ਸੁਪਨੇ ਤੇ ਖੋਜ ਕੀਤੀ। ਸੁਪਨਾ ਕਈ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ, ਉਦਾਹਰਨ ਵਜੋਂ ਕਈ ਕਈ ਤਰ੍ਹਾਂ ਦੀਆਂ ਅਵਸਥਾਵਾਂ ਲਈ ਵਰਤਿਆ ਗਿਆ। ਮੈਂ ਸਿਰੀ ਬੇਨਤੀ ਕਰਨ ਲੱਗਾ, ਸੁਪਨਾ, ਜਾਗ੍ਰਤ, ਸੁਪਨ, ਸਖੋਪਤ ਤੇ ਤੁਰਿਆ, ਹਾਲਾਂ ਇਸ ਸੰਬੰਧੀ ਥੋੜੇ ਜਿਹਾ ਅਰਥ ਕਰਾਂਗਾ। ਜਾਗ੍ਰਤ ਦਾ ਅਰਥ ਹੈ ਕਿ ਜਦੋਂ ਇਨਸਾਨ ਜਾਗਦਾ ਹੈ, ਇਹਦੀ ਚਿੱਤ ਬਿਰਤੀ ਕਹਿ ਲੋ ਇਹ ਬਾਹਰ ਮੁਖੀ ਜਾਗਦੇ ਹੋਏ ਇੰਦਰੀਆਂ ਰਾਹੀਂ ਪ੍ਰਗਟ ਹੋ ਰਹੀ ਹੈ। ਜਾਗਦਾ ਹੈ ਤੇ ਇਹਦੀਆਂ ਜਿਹੜੀਆਂ ਚਿੱਤ ਬਿਰਤੀਆਂ ਨੇ ਉਹ ਪ੍ਰਗਟ ਹੋ ਰਹੀਆਂ ਨੇ ਜਾਗਦੇ ਹੋਇਆ। ਉਸ ਤੋਂ ਬਾਅਦ ਦੇ ਸੁਪਨ, ਇਨਸਾਨ ਸੌ ਗਿਆ, ਹੁਣ ਜਿਹੜੀਆਂ ਚਿੱਤ ਬਿਰਤੀਆਂ ਜਾਗਦਿਆਂ ਹੋਇਆ, ਜਿਵੇਂ ਸਮਝਣ ਲਈ ਮੈਂ ਅੱਖਾਂ ਨਾਲ ਕੋਈ ਚੀਜ਼ ਦੇਖਣੀ ਚਾਹੁੰਦਾ, ਅੰਦਰ ਫੁਰਨਾ ਉੱਠਿਆ, ਬਿਰਤੀ ਉੱਠੀ, ਮੈਂ ਅੱਖਾਂ ਨਾਲ ਦੇਖ ਲਿਆ, ਕੰਨਾਂ ਨਾਲ ਸੁਣਨਾ ਚਾਹੁੰਦਾ, ਜ਼ਬਾਨ ਨਾਲ ਬੋਲਣਾ ਚਾਹੁੰਦਾ, ਜਾਂ ਇਨਸਾਨ ਕਿਤੇ ਜਾਣਾ ਚਾਹੁੰਦਾ ਹੈ, ਉਸ ਜਾਗਦਿਆਂ ਹੋਇਆ ਇਸ ਚਿੱਤ ਬਿਰਤੀ ਨੂੰ ਦ੍ਰਿਸ਼ਟਮਾਨ ਅੰਗਾਂ ਰਾਹੀਂ ਇਹ ਮਾਣ ਸਕਦਾ, ਪ੍ਰਗਟ ਕਰ ਸਕਦਾ। ਤੇ ਸੁਪਨ ਅਵਸਥਾ ਹੈ ਕਿ ਜਦੋਂ ਜਾਗਦਾ ਨਹੀਂ ਰਿਹਾ, ਪਰ ਇਹਦੇ ਅੰਦਰ ਸੁਪਨੇ ਵਿੱਚ ਅੰਤਰਮੁਖੀ ਉਹ ਬਿਰਤੀ ਜਿਹੜੀ ਇਹ ਕੰਮ ਕਰਦੀ ਪਈ ਹੈ, ਸਰੀਰ ਮੰਜੇ ਤੇ ਪਿਆ ਤੇ ਸੁਪਨੇ ਰਾਹੀਂ ਉਸ ਬਿਰਤੀ ਦੇ ਰਾਹੀਂ ਇਹ ਕਦੀ ਮਾਣਦਾ, ਕਦੀ ਭੋਗ ਰਿਹਾ, ਕਦੀ ਰੋ ਰਿਹਾ। ਉਸ ਤੋਂ ਅੱਗੇ ਸਖੋਪਤ, ਫਿਰ ਬੇਨਤੀ ਕਰਾਂ, ਜਦੋਂ ਆਦਮੀ ਸਰੀਰਕ ਤੌਰ ਤੇ ਰੱਜ ਕੇ ਗੂੜੀ ਨੀਂਦ ਵਿੱਚ ਪਿਆ ਹੁੰਦਾ, ਉਹਦੇ ਲਈ ਸਖੋਪਤ ਵਰਦੇ ਆ। ਤੇ ਗੁਰਮੁਖੋ ਤੁਰਿਆ ਅਵਸਥਾ ਹੋਵੇ ਜਿੱਥੇ ਬੰਦਾ ਤਿੰਨ ਗੁਣਾਂ ਦੀ ਮਾਇਆ ਤੋਂ ਨਿਰਲੇਪ ਹੋ ਕੇ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਜੁੜਿਆ। ਮੈਂ ਸਿੱਧੇ ਜੇ ਅਰਥ ਕੀਤੇ ਆ, ਕੋਈ ਵਿਦਾਂਤਕ ਅਰਥ ਨਹੀਂ ਜਾਂਦੇ। ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਇਹ ਸੁਪਨੇ ਦੇ ਸੰਬੰਧ ਵਿੱਚ ਮੈਂ ਅਰਜ਼ ਕਰਾਂ ਕਿ ਅੱਜ ਕੱਲ ਔਰ ਖਾਸ ਕਰਕੇ ਸੁਪਨਿਆਂ ਦੇ ਸੰਬੰਧ ਵਿੱਚ ਮਹਾਨ ਮਨੋਵਿਗਿਆਨਕ ਸਿਗਮਨ ਫਰਾਇਡ ਨੇ ਇਸ ਸੰਬੰਧੀ ਬਹੁਤ ਕੁਝ ਲਿਖਿਆ। ਉਸ ਤੋਂ ਅੱਗੇ ਵੀ ਬਹੁਤ ਖੋਜ ਹੋਈ, ਜਿਵੇਂ ਉਹਨਾਂ ਨੇ, ਮੈਂ ਕੋਈ ਜ਼ਿਆਦਾ ਗੁੰਝਲ ਨਹੀਂ ਪਾ ਰਿਹਾ, ਸਿਰਫ ਕਿ ਵੇਖੋ ਪੱਛਮ ਇਹ ਸੁਪਨਿਆਂ ਬਾਰੇ ਕਿਵੇਂ ਸੋਚ ਰਿਹਾ, ਪੂਰਬ ਕਿਵੇਂ। ਉਂਝ ਅਸੀਂ ਇਹ ਪ੍ਰਕਰਨ ਨਹੀਂ ਸਾਡਾ ਵੈਸੇ, ਅੱਜ ਸਿਰਫ ਇੱਕ ਬੇਨਤੀ ਸੀ ਕਿ ਸੁਪਨਾ ਉਹ ਕਹਿੰਦੇ ਆ ਜਿਹੜੇ ਸਾਡਾ ਮਨ ਹੈ। ਗੁਰਬਾਣੀ ਦੋ ਹੀ ਮੰਨਦੀ ਹੈ ਜੀ, ਇੱਕ ਮੈਲਾ ਮਨ ਤੇ ਇੱਕ ਨਿਰਮਲ ਮਨ। ਜਦੋਂ ਮੈਲਾ ਮਨ ਹੁੰਦਾ ਉਦੋਂ ਵਾਸ਼ਨਾ ਵਿੱਚ ਖਚਤ ਹੁੰਦਾ, ਤੇ ਜਦੋਂ ਮਨ ਨਿਰਮਲ ਹੁੰਦਾ ਪਿਆਰਿਓ, ਉਦੋਂ ਬਿਲਕੁਲ ਇਕਾਗਰਤਾ ਤੇ ਰਸਮਈ ਆਪਣੇ ਅੰਤਰ ਰਸ ਪੁੰਜਦਾ ਹੈ। ਇਹਨੂੰ ਥੋੜਾ ਜਿਹਾ ਸਮਝਣ ਵਾਸਤੇ, ਆਪ ਜੀ ਅਸੀਂ ਜਦੋਂ ਪਾਠ ਕਰਨੇ, ਕਈ ਵਾਰੀ ਤੁਸੀਂ ਦੇਖੋਗੇ ਇੰਨਾ ਅੰਦਰ ਟਿਕਿਆ ਹੁੰਦਾ, ਬਿਲਕੁਲ ਸ਼ਾਂਤ, ਤੇ ਉਹੀ ਮਨ ਏ, ਉਹੀ ਸਰੀਰ ਏ, ਉਹੀ ਇੰਦਰ ਏ, ਉਹੀ ਇਨਸਾਨ ਹੈ। ਥੋੜੇ ਚਿਰ ਬਾਅਦ ਜਦੋਂ ਇਹ ਜਾਂਦਾ ਤੇ ਸੱਚੀ ਮੁੱਚੀ ਮੈਲ ਨਾਲ ਭਰਿਆ, ਅੱਖਾਂ, ਕੰਨ, ਨੱਕ ਸਭ ਕੁਝ ਮਲੀਨਤਾ। ਤੇ ਮੈਂ ਕਹਿੰਦਾ ਇਹਨੂੰ ਸਮਝਣ ਵਾਸਤੇ ਇੱਕੋ ਉਦਾਹਰਨ ਬੜੀ ਸੋਹਣੀ ਹੈ। ਆ ਜ਼ਮੀਨ ਜਿਹੜੀ ਹੈ ਆਪਣੇ ਧੁਰੇ ਤੇ ਘੁੰਮ ਰਹੀ ਹੈ, ਇੱਕੋ ਮਨ ਕਦੀ ਮੈਲਾ ਹੁੰਦਾ ਕਦੀ ਨਿਰਮਲ ਹੁੰਦਾ। ਜਦੋਂ ਜ਼ਮੀਨ ਆਪਣੇ ਧੁਰੇ ਤੇ ਘੁੰਮਦੀ ਹੋਈ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਏ ਉੱਥੇ ਚਾਨਣ ਹੋ ਜਾਂਦਾ ਹੈ, ਦੂਜੇ ਪਾਸੇ ਹਨੇਰਾ ਹੋ ਜਾਂਦਾ। ਜ਼ਮੀਨ ਇੱਕੋ ਹੀ ਹੈ, ਸਾਹਮਣੇ ਆ ਗਿਆ ਚਾਨਣ, ਦੂਸਰੇ ਪਾਸੇ ਹਨੇਰਾ ਹੈ। ਸੱਚ ਇਹ ਵੇ ਜਦੋਂ ਇਹ ਮਨਵਾ ਇਹ ਫੁਰਨੇ ਸੰਕੋਚ ਕੇ ਸ਼ਬਦ ਦੇ ਸਾਹਮਣੇ ਆਉਂਦੇ ਆ ਤੇ ਸ਼ਬਦ ਦੀ ਰੋਸ਼ਨੀ ਵਿੱਚ ਇੱਥੇ ਨਿਰਮਲਤਾ ਹੀ ਪ੍ਰਕਾਸ਼ ਗਏ ਤੇ ਜਦੋਂ ਸੂਰਜ ਤੋਂ ਪਾਸਾ ਵੜਦੇ ਆ ਤੇ ਚੇਤੇ ਰੱਖੋ ਅੰਦਰ ਉਸੇ ਵਕਤ ਹਨੇਰਾ ਵਾਪਰ ਜਾਂਦਾ। ਸ਼ਬਦ ਦੇ ਸਨਮੁਖ ਰਹਿਣਾ ਇਹ ਚਾਨਣ ਹੈ, ਸ਼ਬਦ ਤੋਂ ਬੇਮੁਖ ਹੋ ਜਾਣਾ ਗੁਰਮੁਖੋ ਇਹ ਅੰਧਕਾਰ ਇਹ ਹਨੇਰਾ ਹੈ। ਨਿਰਮਲ ਮਨ ਵੀ ਹੈ ਤੇ ਮੈਲਾ ਮਨ ਵੀ ਹੈ। ਖੈਰ ਉਹ ਕਹਿੰਦੇ ਆ ਵੀ ਜਿਹੜਾ ਸਾਡਾ ਮਨ ਹੈ ਉਹਨਾਂ ਨੇ ਇਹਦੇ ਕਈ ਹਿੱਸੇ ਦੱਸੇ। ਉਂਝ ਅਸੀਂ ਵਰਤਨੇ ਆ ਅਚੇਤ ਮਨ, ਸੁਚੇਤ ਮਨ, ਅਵਚੇਤ ਮਨ, ਉਹਨਾਂ ਨੇ ਕੌਂਸ਼ੀਅਸ, ਸਬ ਕੌਂਸ਼ੀਅਸ ਜਾਂ ਸੁਪਰ ਕੌਂਸ਼ੀਅਸ ਆਦਿ ਸ਼ਬਦ ਵਰਤੇ, ਅਨਕੌਂਸ਼ੀਅਸ। ਮੈਂ ਆਪ ਨੂੰ ਬੇਨਤੀ ਕਰਾਂ ਸਿੱਧਾ ਸਮਝਣ ਲਈ, ਉਹ ਕਹਿੰਦੇ ਨੇ ਕਿ ਜਿਹੜੇ ਬੰਦੇ ਦੇ ਅੰਦਰ ਖਿਆਲ ਪਏ ਰਹਿੰਦੇ ਆ, ਫੁਰਨਾ ਕਹਿ ਲਓ, ਥਾਟ ਸ਼ਬਦ ਵਰਤੀਏ, ਕਈ ਵਾਰੀ ਇਨਸਾਨ ਇਹੋ ਜਿਹਾ ਖਿਆਲ ਬਣਾਉਂਦਾ, ਇਹੋ ਜਿਹਾ ਫੁਰਨੇ ਬਣਾਉਂਦਾ ਜਿਹੜੇ ਪੂਰੇ ਨਹੀਂ ਹੁੰਦੇ, ਉਹ ਪੂਰੇ ਨਹੀਂ ਹੁੰਦੇ ਦ੍ਰਿਸ਼ਟਮਾਨ ਵਿੱਚ, ਪਰ ਉਹ ਖਿਆਲ, ਉਹ ਫੁਰਨਾ ਬੀਜ ਰੂਪ ਹੋ ਕੇ ਸਾਡੇ ਮਨ ਦੇ ਵਿੱਚ ਧੁਰ ਅੰਦਰ ਚਲਾ ਜਾਂਦਾ, ਜਿਹਨੂੰ ਅਚੇਤ ਮਨ ਕਹਿੰਦੇ ਆ। ਉਸ ਦੇ ਅੰਦਰ ਉਹ ਖਿਆਲ, ਉਹ ਫੁਰਨਾ ਚਲਾ ਗਿਆ, ਉਹ ਬੀਜ ਰੂਪ ਫੁਰਨਾ ਸਾਡੇ ਅੰਦਰ ਚਲਾ ਗਿਆ ਤੇ ਉਹ ਫੁਰਨਾ ਕਈ ਕਈ ਸਾਲ ਪਿਆ ਰਹਿੰਦਾ। ਫਿਰ ਕੀ ਹੁੰਦਾ, ਕੀ ਪਰਮੇਸ਼ਵਰ ਦੀ ਖੇਡ, ਉਹ ਜਿਹੜਾ ਫੁਰਨਾ ਸਾਡੇ ਅਚੇਤ ਮਨ ਚ ਪਿਆ ਹੈ ਕਈ ਸਾਲਾਂ ਬਾਅਦ ਉਹ ਸੁਪਨਾ ਬਣ ਕੇ ਰਾਤ ਨੂੰ ਸਾਨੂੰ ਦਿਸਣ ਲੱਗ ਪੈਂਦਾ। ਬੰਦਾ ਸਵੇਰੇ ਉੱਠ ਕੇ ਕਹਿੰਦਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੇ ਅੱਜ ਰਾਤ ਮੈਨੂੰ ਸੁਪਨਾ ਆ ਗਿਆ। ਕਈ ਵਾਰੀ ਆਪਣੇ ਘਰ ਦੇ ਗਏ ਕੋਈ ਬਜ਼ੁਰਗ ਕਈ ਕਈ ਸਾਲ ਹੋ ਗਏ ਨੇ ਗਿਆ ਨੂੰ, ਉਹ ਸੁਪਨੇ ਦੇ ਵਿੱਚ ਸਾਨੂੰ ਆ ਕੇ ਮਿਲਦੇ ਆ। ਉਹਦਾ ਕਾਰਨ ਐਵੇਂ ਨਹੀਂ ਮਿਲ ਰਹੇ, ਸਾਡੇ ਤੌਰ ਅੰਦਰ, ਸਾਡੇ ਮਾਇੰਡ ਵਿੱਚ। ਫਿਰ ਬੇਨਤੀ ਕਰਾਂ ਸਬ ਕੌਂਸ਼ੀਅਸ ਮਾਇੰਡ ਵਿੱਚ ਜਿਹੜੇ ਬੀਜ ਪੈ ਜਾਂਦੇ ਆ ਗੁਰਮੁਖੋ, ਉਹ ਸੁਪਨਾ ਹੋ ਕੇ ਬਾਹਰ ਨਿਕਲਦੇ ਆ। ਉਂਝ ਵੈਸੇ ਸੁਪਨਿਆਂ ਦੀ ਦੁਨੀਆਂ ਬੜੀ ਵੱਖਰੀ, ਆਪਾਂ ਸਿਰਫ ਲੈਣਾ ਅੱਜ ਦੇ ਪ੍ਰਕਰਨ। ਗੁਰੂ ਗ੍ਰੰਥ ਸਾਹਿਬ ਵਿੱਚ ਇੱਥੇ ਸੁਪਨੇ ਦਾ ਅਰਥ ਥੋੜ ਚਰੀਕ ਹੈ, ਇੱਥੇ ਸੁਪਨੇ ਦਾ ਅਰਥ ਹੈ ਹਕੀਕਤ ਨਹੀਂ ਹੋ ਰਿਹਾ। ਉਂਝ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਰੂਹਾਨੀਅਤ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਬੜਾ ਸਨਮਾਨ ਵੀ ਦਿੱਤਾ ਗਿਆ। ਇੱਥੇ ਸਿਰਫ ਸੁਪਨੇ ਦਾ ਪੱਖ ਹੈ ਕਿ ਉਹਨੇ ਹਕੀਕਤ ਨਹੀਂ ਆਉਣਾ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਬਾਬਾ ਜੀ ਕਹਿੰਦੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰੀਤਮ ਸੁਪਨੇ ਚ ਮਿਲਿਆ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਪਨੇ ਹੋ ਬਰੜਾਏ ਕਹਿ ਜੇ ਮੁਖ ਨਿਕਸੈ ਰਾਮ, ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਹ। ਮੈਂ ਬੇਨਤੀ ਕਰਾਂ ਉਹ ਸੁਪਨੇ ਦਾ ਇੱਕ ਪੱਖ ਹੈ ਕਿ ਆਪਣੀ ਮਹਿਬੂਬ ਨੂੰ ਮਿਲਣਾ। ਇੱਥੇ ਸੁਪਨੇ ਦਾ ਅਰਥ ਕਰਾਂਗੇ ਜਿਹੜਾ ਇੱਕ ਰਸ ਨਹੀਂ। ਹੁਣ ਸੁਪਨਾ ਕਦੀ ਸਥਿਰ ਹੈ ਜੀ? ਇੱਕ ਰਸ ਫਿਰ ਸੁਣੋ ਕਿ ਮੰਨ ਲਓ ਮੈਨੂੰ ਸੁਪਨੇ ਚ ਮੇਰੇ ਘਰ ਦੇ ਜਾ ਚੁੱਕੇ ਬਜ਼ੁਰਗ ਮਿਲਦੇ ਆ, ਪਰ ਜੋ ਕੁਝ ਮੈਂ ਦੇਖਿਆ ਕਿ ਉਹ ਇੱਕ ਰਸ ਬਣ ਕੇ ਸਵੇਰੇ ਮੈਨੂੰ ਮਿਲੇਗਾ? ਨਹੀਂ, ਉਹ ਦਿਸੇਗਾ। ਇੱਥੇ ਸੁਪਨੇ ਦਾ ਅਰਥ ਹੈ ਜਿਹੜਾ ਬਦਲ ਰਿਹਾ ਹੈ। ਇੱਥੇ ਸੁਪਨੇ ਦਾ ਅਰਥ ਕਰਾਂਗੇ ਜਿਹੜਾ ਥੋੜ ਚਿਰਾ ਹੈ। ਇੱਥੇ ਸੁਪਨਾ ਦਾ ਅਰਥ ਕਰਾਂਗੇ ਜੋ ਮਿੱਥ ਹੈ। ਤੇ ਅਗਲਾ ਸ਼ਬਦ ਹੈ ਪੇਖਣਾ, ਕਿਉਂਕਿ ਥੋੜੀ ਇਹਨਾਂ ਦੀ ਵਿਆਖਿਆ ਜ਼ਰੂਰੀ ਸੀ। ਅਸੀਂ ਦੇਖਦੇ ਹਾਂ ਇੱਕ ਮਦਾਰੀ ਵਾਲਾ ਆਉਂਦਾ, ਉਹ ਆ ਕੇ ਜਾਂ ਬਾਜ਼ੀਗਰ ਬਾਜ਼ੀ ਪਾਉਂਦਾ, ਲੋਕ ਇਕੱਠੇ ਹੋ ਜਾਂਦੇ ਆ, ਪਰ ਜੋ ਕੁਝ ਬਾਜ਼ੀਗਰ ਦਿਖਾ ਰਿਹਾ ਹੈ, ਜੋ ਕੁਝ ਸਾਨੂੰ ਦਿਸ ਰਿਹਾ ਅੱਖਾਂ ਨਾਲ, ਹਕੀਕਤ ਵਿੱਚ ਤਾਂ ਕੁਛ ਵੀ ਨਹੀਂ ਨਾ। ਇੱਥੇ ਸਤਿਗੁਰੂ ਨੇ ਸ਼ਬਦ ਵਰਤੇ ਹੈ ਸੁਪਨਾ ਔਰ ਬਾਜ਼ੀਗਰ ਦੀ ਖੇਡ, ਤਮਾਸ਼ੇ ਵਾਲੇ ਦਾ ਤਮਾਸ਼ਾ। ਇਹ ਇੱਕ ਰਸ ਸਦਾ ਨਹੀਂ ਰਹਿੰਦੇ, ਇਹ ਮਿੱਥ ਨੇ, ਝੂਠ ਹੋਣ ਵਾਲੇ ਨੇ, ਝੂਠ ਹੁੰਦੇ ਆ। ਪਰ ਚੇਤੇ ਰੱਖੀ ਇਸ ਸੰਸਾਰ ਵਿੱਚ ਇੱਕ ਕਰਤਾਰ ਐਸਾ ਜਿਹੜਾ ਨਾ ਸੁਪਨਾ ਹੈ ਤੇ ਨਾ ਕੇਵਲ ਤਮਾਸ਼ਾ ਹੈ, ਉਹਨੇ ਸਦਾ ਇੱਕ ਰਸ ਹੀ ਰਹਿਣਾ, ਉਹ ਕੇਵਲ ਸੁਪਨਾ ਨਹੀਂ। ਗੁਰੂ ਸਾਹਿਬ ਜੀ ਨੇ ਇੱਥੇ ਥੋੜ ਚਿਰਤਾ ਤੇ ਸਦੀਵਤਾ ਇਹਨਾਂ ਦੋਨਾਂ ਦਾ ਜ਼ਿਕਰ ਕੀਤਾ, ਸੁਪਨਾ ਅਤੇ ਪੇਖਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਜਿਤਨੇ ਅਧਿਆਤਮਕਵਾਦੀ ਮਹਾਂਪੁਰਖ ਨੇ ਉਹ ਇਸ ਗੱਲ ਤੇ ਜ਼ੋਰ ਦੇ ਰਹੇ ਆ ਕਿ ਜੋ ਕੁਝ ਆਪਾਂ ਦੇਖਣੇ ਪਏ ਆ ਇਹ ਸੁਪਨਾ ਹੈ। ਇੱਕ ਬਚਨ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਸੋਲਠ ਰਾਗ ਦਾ ਹੀ ਸ਼ਬਦ ਹੈ। ਉੱਥੇ ਸਤਿਗੁਰੂ ਨੇ ਇੱਕ ਸਾਨੂੰ ਬੜਾ ਵੱਡਾ ਉਤਸ਼ਾਹ ਵੀ ਦਿੱਤਾ। ਉਹ ਬਚਨ ਹੈ ਰੇ ਨਰ ਇਹ ਸਾਚੀ ਜੀ ਧਾਰ, ਰੇ ਨਰ ਇਹ ਇਨਸਾਨ ਇਸ ਗੱਲ ਨੂੰ ਤੂੰ ਆਪਣੇ ਜ਼ਿਹਨ ਵਿੱਚ ਚੰਗੀ ਤਰ੍ਹਾਂ ਸੱਚੀ ਧਾਰਨ ਕਰ ਲੈ। ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਜਿਉ ਸੁਪਨਾ ਅਰ ਪੇਖਣਾ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਜਿਵੇਂ ਰਾਤ ਦਾ ਸੁਪਨਾ ਹੈ ਇਸੇ ਤਰ੍ਹਾਂ ਜਗਤ ਦਾ ਪ੍ਰਗਟਾਵਾ ਹੈ ਸੁਪਨੇ ਦੇ ਟੁੱਟਦਿਆਂ ਵੀ ਦੇਰ ਕੋਈ ਨੀ ਲੱਗਦੀ ਤੇ ਚੇਤੇ ਰੱਖੀ ਇਸ ਜਗਤ ਦੇ ਬਿਨਸਦਿਆਂ ਵੀ ਕੋਈ ਦੇਰ ਨੀ ਲੱਗਣੀ ਹਜ਼ੂਰ ਨੇ ਕਿਹਾ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਇੱਥੇ ਬਾਰ ਦਾ ਅਰਥ ਦੇਰੀ ਬਿਨਸਤ ਲਗਤ ਨਾ ਬਾਰ ਅਗਲਾ ਬਚਨ ਬਾਰੂ ਭੀਤ ਬਣਾਈ ਰਚ ਭਚ ਬਾਰੂ ਆਪਾਂ ਸਮਝਨੇ ਆ ਬਾਲੂ ਰੇਤਾ ਕਿੱਲੀ ਰੇਤ ਲੈ ਕੇ ਉਹਦੀ ਕੰਧ ਬਣਾ ਦਿੱਤੀ ਇਹ ਅੱਗੇ ਸਲੋਕ ਵੀ ਆਉਣਾ ਜਗਤ ਰਚਨਾ ਬਾਰੇ ਬਾਰੂ ਭੀਤ ਬਣਾਈ ਰਚ ਭਚ ਰੇਤ ਦੀ ਕੰਧ ਬਣਾ ਦਿੱਤੀ ਉੱਚੇ ਪੋਚਾ ਫੇਰ ਦਿੱਤਾ ਰਹਿਤ ਨਹੀਂ ਦਿਨ ਚਾਰ ਉਹਨੇ ਚਾਰ ਦਿਨ ਨੀ ਕੱਢਣੇ ਰੇਤ ਦੀ ਕੰਧ ਨੇ ਤੈਸੇ ਹੀ ਇਹ ਸੁੱਖ ਮਾਇਆ ਕੇ ਜਿਵੇਂ ਰੇਤ ਦੀ ਕੰਧ ਮੰਨ ਲਓ ਗਿੱਲੀ ਕੰਧ ਤੇ ਪੋਚਾ ਫੇਰ ਦਿੱਤਾ ਰੇਤ ਥੋੜੀ ਜੀ ਰੁਕ ਜਾਏਗੀ ਪਰ ਉਹ ਸਦਾ ਲਈ ਥੋੜੀ ਹੈ ਥੋੜੀ ਜੀ ਕਿਰਨ ਦੀ ਸੂਰਜ ਦੀ ਰੋਸ਼ਨੀ ਸੂਰਜ ਦੀ ਛੇਕ ਪਿਆ ਜਾਂ ਹਵਾ ਚੱਲੀ ਉਸ ਰੇਤ ਦੀ ਕੰਧ ਨੇ ਵੇਖਦਿਆਂ ਵੇਖਦਿਆਂ ਜ਼ਮੀਨ ਤੇ ਵੇਚ ਜਾਣਾ ਮੇਰੇ ਗੁਰੂ ਤੇਗ ਬਹਾਦਰ ਕਹਿੰਦੇ ਆ ਬੰਦਿਆ ਇਸ ਜਗਤ ਦੀ ਰਚਨਾ ਰੇਤ ਦੀ ਕੰਧ ਹੀ ਇਹਨੇ ਬਸ ਇਹਦੇ ਜਾਂਦਿਆਂ ਕੋਈ ਦੇਰੀ ਨਹੀਂ ਰੇ ਨਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਾ ਬਾਰ ਬਾਰੂ ਭੀਤ ਬਣਾਈ ਰਚ ਭਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਉਹ ਮੂਰਖਾ ਮੂਰਖ ਮਨਾ ਕਿੱਥੇ ਉਲਝ ਗਿਆ ਇਹ ਚਾਰ ਦਿਨਾਂ ਦੀ ਖੇਡ ਸੁਪਨ ਔਰ ਰੇਤ ਦੀ ਕੰਧ ਤੈਸੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ ਅਜੂ ਸਮਝ ਮੈਂ ਅੱਜ ਤਾਂ ਸ਼ਬਦ ਲਿਆ ਪਿਆਰਿਓ ਜਿਹੜੀ ਉਮਰ ਲੰਘ ਚੁੱਕੀ ਆਪਾਂ ਸਾਰੇ ਘਰਾਂ ਚ ਬੈਠੇ ਆਪ ਸੁਣ ਰਹੇ ਹੋ ਜਿਹੜਾ ਸਮਾਂ ਲੰਘ ਗਿਆ ਉਹਦੀ ਹੁਣ ਪਰਵਾਹ ਨਾ ਕਰੀਏ ਆਉਣ ਵਾਲੇ ਦੀ ਕੋਈ ਭਰੋਸਾ ਨਹੀਂ ਕੋਈ ਯਕੀਨ ਨਹੀਂ ਕਿ ਕੀ ਕੁਝ ਬਣਨਾ ਹੈ ਸਾਰੀ ਮੈਂ ਡਰਾਵਾ ਨਹੀਂ ਦੇ ਰਿਹਾ ਇਹ ਪੂਰੀ ਦੀ ਪੂਰੀ ਜਿਹੜੀ ਇਹ ਧਰਤੀ ਹੈ ਸੱਚ ਇਹ ਵਿਦਾਨੇ ਸਿਆਣੇ ਡਾਕਟਰ ਸਾਇੰਟਿਸਟ ਜੋ ਮਰਜ਼ੀ ਕੋਈ ਕਹੀ ਜਾਏ ਕੱਲ ਦੇ ਆਉਣ ਵਾਲੇ ਭਵਿੱਖ ਦਾ ਕੋਈ ਪਤਾ ਨਹੀਂ ਬੰਦੇ ਨਾਲ ਕੀ ਬਣਨਾ ਪਰ ਬੰਦਾ ਅਜੇ ਵੀ ਨਹੀਂ ਨਾ ਸਮਝਦਾ ਮੈਂ ਹੈਰਾਨ ਹੁੰਦਾ ਚਲ ਦੇਖ ਕੇ ਇੱਕ ਦੁਨਿਆਵੀ ਜੀ ਬਾਤ ਹੈ ਕਿ ਇਸ ਮੁਲਕ ਦੀ ਜਾਂ ਕਾਂ ਇਸ ਪਲੈਨਟ ਦੀ ਤਰਾਸਦੀ ਹੈ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਭੁੱਖ ਮਰੀ ਬੜਾ ਬੁਰਾ ਹਾਲ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਸੱਚ ਬਹੁਤ ਗਿਣਤੀ ਚ ਨਹੀਂ ਮਿਲਦੀ ਪਰ ਇਨਸਾਨ ਦੀ ਬਿਰਤੀ ਕਿਹੜੀ ਉਸ ਗੱਲ ਨੂੰ ਸਮਝ ਰਹੀ ਇੰਨੀ ਮੁਸੀਬਤ ਪੈ ਜਾਏ ਤੇ ਵੇਖ ਤੁਹਾਨੂੰ ਸਭ ਨੂੰ ਪਤਾ ਕਿ ਇਸ ਵਿੱਚੋਂ ਬਚਣ ਦਾ ਇੱਕੋ ਤਰੀਕਾ ਹੈ ਵੀ ਦੂਰੀ ਬਣਾ ਕੇ ਰੱਖੋ ਜਿਹੜੀ ਸਾਰੇ ਕਹਿ ਰਹੇ ਇਹ ਕੱਲਾ ਇਹ ਭਾਰਤ ਨਹੀਂ ਕਹਿ ਰਿਹਾ ਸਾਰੀ ਦੁਨੀਆ ਕਹਿ ਰਹੀ ਹੈ ਦੂਰੀ ਬਣਾ ਕੇ ਰੱਖੋ ਦੂਜੀ ਗੱਲ ਸਫਾਈ ਕਰੋ ਤਾਂ ਆਪਾਂ ਬਚ ਸਕਨੇ ਸਾਰੇ ਕਹਿ ਰਹੇ ਉਂਝ ਵੈਸੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਸਿੱਖਾਂ ਤੇ ਮੈਂ ਕਹਾਂਗਾ ਉਹਨਾਂ ਸਿੱਖਾਂ ਤੇ ਜਿਹੜੇ ਮੰਨਦੇ ਆ ਤੇ ਜਿਹੜਾ ਗਰਾਤ ਨੂੰ ਗਾਤਰਾ ਟੰਗ ਕੇ ਦਾਰੂ ਪੀ ਲੈਂਦਾ ਸਵੇਰੇ ਸਭ ਤੋਂ ਅੱਗੇ ਪੰਥ ਦੀ ਸਾਹਿਬ ਵਿੱਚ ਬੈਠਾ ਉਹਨਾਂ ਲਈ ਨੀ ਮੈਂ ਕਹਿ ਰਿਹਾ ਇਹ ਉਹਨਾਂ ਲਈ ਜਿਹੜੇ ਮੰਨਦੇ ਆ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਮੈਂ ਥੋੜਾ ਜਿਹਾ ਮੇਰੀ ਇੱਛਾ ਸੀ ਵੀ ਇੰਨੀ ਮੁਸੀਬਤ ਵਿੱਚ ਬੰਦਾ ਫਿਰ ਵੀ ਨਹੀਂ ਸਮਝਦਾ ਪਿਆ ਹੋਏ ਇਹ ਆਪਾਂ ਸਾਰੇ ਕਹਿ ਰਹੇ ਸਾਂ ਨਾ ਜੀ ਜੋ ਕੁਝ ਹੋਇਆ ਤੁਸੀਂ ਦੇਖਿਓ ਇਹ ਬੰਦੇ ਸਾਰੇ ਬਦਲ ਜਾਣਗੇ ਟੀਵੀ ਕਹਿੰਦੇ ਸਨ ਆਹ ਬਦਲ ਜਾਏਗਾ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦਾ ਸਵਾਨ ਪੂਜਿਉ ਭਇਓ ਨਾ ਸੋਧੋ ਬਹੁਤ ਜਤਨ ਮੈਂ ਕੀਨੋ ਕਹਿੰਦੇ ਨੇ ਕੁੱਤੇ ਦੀ ਪੂੰਛ ਹੈ ਛੇਤੀ ਸਿੱਧੀ ਨਹੀਂ ਹੁੰਦੀ ਮੈਂ ਬਾਣੀ ਚੋਂ ਬੇਨਤੀ ਕਰ ਰਿਹਾ ਫਿਰ ਜਿਹੜੀਆਂ ਗੱਲਾਂ ਤੋਂ ਗੁਰੂ ਜੀ ਨੇ ਵਰਜਿਆ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਕਹਿੰਦੇ ਨੇ ਮੇਰਾ ਪਿਆਰਾ ਸਿੱਖ ਹੋਵੇ ਜਿਹੜਾ ਆਹ ਪੰਜ ਐਬ ਆਪਣੀ ਜ਼ਿੰਦਗੀ ਛੱਡਦਾ ਪੁੱਛਿਆ ਮਹਾਰਾਜ ਕਿਹੜੇ ਹਜ਼ੂਰ ਨੇ ਉੱਥੇ ਕਿਹਾ ਪਰ ਨਾਰੀ ਪਹਿਲਾ ਪਰਾਇਆ ਤਨ ਦੂਜਾ ਜੂਆ ਤੀਸਰਾ ਅਸਤ ਅਸਤ ਮੀਨਜ ਝੂਠ ਪਰ ਨਾਰੀ ਜੂਆ ਅਸਤ ਤਿੰਨ ਹੋ ਗਏ ਪਰਾਇਆ ਤਨ ਜੂਆ ਖੇਡਣਾ ਝੂਠ ਬੋਲਣਾ ਚੋਰੀ ਆਪਾਂ ਸਮਝ ਗਏ ਕਿਸੇ ਦੀ ਵਸਤੂ ਚੁਰਾਣੀ ਉਂਝ ਚੋਰੀ ਦੇ ਅਰਥ ਵੀ ਬੜੇ ਡੂੰਘੇ ਨੇ ਇੱਕ ਹੈ ਫਿਜ਼ੀਕਲ ਤੌਰ ਤੇ ਚੋਰੀ ਕਰਨੀ ਹੱਥਾਂ ਨਾਲ ਇੱਕ ਹੈ ਫੁਰਨਿਆਂ ਨਾਲ ਚੋਰੀ ਕਰੀ ਜਾਣੀ ਪਰਾਇਆ ਤਨ ਪਰਾਇਆ ਤਨ ਪਰ ਨਾਰੀ ਜੂਆ ਅਸਤ ਚੋਰੀ ਮਦਰਾ ਮਦਰਾ ਆਪ ਸਮਝਦੇ ਹੋ ਨਸ਼ਾ ਪਰ ਨਾਰੀ ਜੂਆ ਅਸਤ ਫਿਰ ਪਰਾਇਆ ਤਨ ਜੂਆ ਝੂਠ ਚੋਰੀ ਤੇ ਸ਼ਰਾਬ ਪੀਣਾ ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ ਪਾਂਚ ਐਬ ਜੇ ਜਗਤ ਮੈਂ ਤਜੇ ਸੁ ਸਿੰਘ ਸੁਜਾ ਮੇਰਾ ਸਭ ਤੋਂ ਸਿਆਣਾ ਸਿੱਖ ਹੋਵੇ ਜਿਹੜਾ ਇਹਨਾਂ ਪੰਜਾਂ ਐਬਾਂ ਨੂੰ ਛੱਡ ਦੇ, ਤੇ ਜੇ ਬੰਦਾ ਮੌਤ ਦੇ ਥਾਏ ਸਾਏ ਥੱਲੇ ਵੀ ਨਹੀਂ ਸਮਝਦਾ ਪਿਆ ਅੱਜ, ਫਿਰ ਪਿਆਰਿਓ ਬਸ ਸਮਝੋ ਰੱਬ ਹੀ ਰਾਖਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਪ੍ਰਮਾਣ ਨੇ ਇਸ ਚੀਜ਼ ਦੇ। ਇੱਕ ਸਾਡੇ ਵਿਦਵਾਨ ਸਿੰਘ ਪੰਜਾਬੀ ਦੇ ਧਨੀ ਰਾਮ ਜੀ ਚਾਤ੍ਰਿਕ, ਉਹਨਾਂ ਦੀ ਕਵਿਤਾ ਮੈਂ ਕਈ ਵਾਰੀ ਪੜ੍ਹਨਾ ਹੁੰਦਾ ਉਹਨਾਂ ਦੀ ਰਚਨਾਵਲੀ ਜਦੋਂ, ਤੇ ਉਹਨਾਂ ਨੇ ਇਸ ਸੰਬੰਧੀ ਇੱਕ ਲਿਖਿਆ ਸ਼ਰਾਬ ਦੇ ਸੰਬੰਧ ਵਿੱਚ, ਤੇ ਸ਼ਰਾਬ ਦਾ ਮਤਲਬ ਵੇ ਸ਼ਰ ਆਬ ਦੋ ਚੀਜ਼ਾਂ ਨੇ, ਸ਼ਰ ਆਬ ਸ਼ਰਾਰਤ ਵਾਲਾ ਪਾਣੀ ਜਿਹਨੂੰ ਪੀਣ ਨਾਲ ਬੰਦਾ ਸ਼ਰਾਰਤਾਂ ਹੀ ਸੁੱਜਦੀਆਂ ਨੇ। ਹੋ ਸਕਦਾ ਕਈ ਸੱਜਣ ਪੀ ਕੇ ਵਹਿੰਦੇ ਹੋਣ ਮੈਨੂੰ, ਤੇ ਮਨ ਚ ਕੀ ਸੋਚਣਗੇ। ਧਨੀ ਰਾਮ ਚਾਤ੍ਰਿਕ ਨੇ ਲਿਖਿਆ, ਉਹ ਕਹਿੰਦਾ ਕਿੱਕਰ ਦੀ ਚੜੇਲ ਸਿਰ ਚੜ ਕੇ ਬੰਦਿਓ ਜਿੰਨ ਬਣਾਵੇ। ਉਹ ਕਿੱਕਰ ਪਾ ਕੇ ਦਾਰੂ ਕੱਢਦੇ ਸਨ, ਕਿੱਕਰ ਦੀ ਸੱਕ ਪਾ ਕੇ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਇਹਦਾ ਮਤਲਬ ਇਹ ਨਹੀਂ ਜੇ ਜ਼ਿਕਰ ਕੀਤਾ ਪੀਣ ਵਾਸਤੇ ਕਿਹਾ। ਉਹ ਲਿਖਦੇ ਨੇ ਕਿੱਕਰ ਦੀ ਚੜੇਲ ਸਿਰ ਚੜ ਕੇ ਬੰਦਿਓ ਜਿੰਨ ਬਣਾਵੇ, ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ, ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ, ਐਸਾ ਅੰਨਾ ਜੱਫਾ ਪਾਵੇ ਮੜੀਆਂ ਤੀਕ ਨਾ ਛੱਡੇ, ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕ ਨਾ ਛੱਡੇ, ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਵੇ। ਕਹਿੰਦੇ ਜਿਹੜਾ ਪੀਂਦਾ ਉਹ ਤਾਂ ਤੁਰ ਗਿਆ। ਮੈਂ ਬੇਨਤੀ ਆਪ ਨੂੰ ਕਰ ਰਿਹਾ ਸੁਪਨਾ ਕਿ ਉਸ ਵਿੱਚ ਮੈਂ ਅਰਜ਼ ਜਿਹੜੀ ਕਰ ਰਿਹਾ ਸਾਂ, ਗੁਰੂ ਜੀ ਕਹਿੰਦੇ ਨੇ ਅਜੂ ਸਮਝ ਕੱਛ ਵਿਗੜਿਓ ਨਾਹੀਂ। ਮੈਂ ਕਹਿੰਦਾ ਏਡੂ ਵੱਡਾ ਕੋਈ ਤਰਵਾਸ ਦਾ ਹੈਗਾ? ਕਈ ਬੰਦੇ ਐਸੇ ਹੋਣਗੇ ਜਿਹੜੇ ਮਨ ਸੋਚਣਗੇ ਵੀ ਮੈਂ ਇੰਨੀ ਉਮਰ ਲੰਘ ਗਈ, ਹੁਣ ਭਾਈ ਜੀ ਰੋਜ਼ ਕਹਿੰਦੇ ਨੇ ਬਾਣੀ ਬਾਰੇ ਨਾ ਬਣ, ਹੁਣ ਤੇ ਅੱਗੇ ਸਹੀ ਜੀ, ਹੁਣ ਤੇ ਅੱਗੇ ਸਹੀ ਜੀ। ਇਹ ਰਹਿਣ ਦਿਓ ਪਿਆਰਿਓ, ਗੁਰਮਤ ਗੁਰੂ ਗ੍ਰੰਥ ਸਾਹਿਬ ਇੰਨਾ ਪੋਜ਼ਿਟਿਵ ਸਾਨੂੰ ਸੋਚ ਦਿੰਦਾ। ਗੁਰੂ ਤਾਂ ਕਹਿੰਦਾ ਉਹ ਭਲਿਆ ਤੇਰੀ ਸਾਰੀ ਜ਼ਿੰਦਗੀ ਬਤੀਤ ਹੋ ਗਈ ਹੋਵੇ, ਇੱਕ ਸਾਹ ਰਹਿੰਦਾ ਹੋਵੇ, ਇੱਕ ਸਾਹ ਸਾਂਭਲਾ ਹੋ ਸਕਦਾ, ਇੱਕ ਸਾਹ ਤੇਰੇ ਸਾਰੇ ਪਾਪਾਂ ਨੂੰ ਧੋ ਕੇ ਰੱਖਦਾ। ਅੱਗ ਦੀ ਚਿੰਗਾਰੀ ਨਾਲ ਕਰੋੜਾਂ ਗੱਠਾਂ ਰੂੰਦੀਆਂ ਸੜ ਜਾਂਦੀਆਂ ਨੇ, ਇੱਕ ਘੜੀ ਦੇ ਸਿਮਰਨ ਨਾਲ ਕਰੋੜਾਂ ਜਨਮਾਂ ਦੇ ਪਾਪ ਸੜ ਜਾਂਦੇ। ਮੈਂ ਅਰਜ਼ ਕਰਾਂਗਾ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਿਬਾਰ, ਬਾਰੂ ਭੀਤ ਬਣਾਈ ਰਜਪਚ ਜਿਉਂ ਸੁਪਨਾ ਅਰਪੇਖਣ, ਬਾਰੂ ਭੀਤ ਬਣਾਈ ਰਜਪਚ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ, ਅਜੂ ਸਮਝ ਕੱਛ ਵਿਗੜਿਓ ਨਾਹਿਨ, ਭੱਜ ਲੇ ਰਾਮ ਮੁਰਾਰ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੀ ਗੱਲ ਮੰਨ, ਅੱਜ ਹੀ ਸਮਝਦਾ, ਅਜੂ ਸਮਝ ਕੱਛ ਵਿਗੜਿਓ ਨਾਹਿਨ, ਭੱਜ ਲੇ ਰਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ। ਇਸ ਤੁਕ ਨੂੰ ਫਿਰ ਸੁਣੋ, ਕਹੋ ਨਾਨਕ ਨਿਜ ਮਤ ਸਾਧਨ ਕੋ। ਬਹੁਵਚਨ ਸਾਧਾਂ ਦਾ, ਗੁਰਮੁਖਾਂ ਦਾ, ਸੰਤਾਂ ਦਾ। ਕਹਿੰਦੇ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰਾ ਨਹੀਂ, ਜਿਤਨੇ ਵੀ ਰੂਹਾਨੀ ਪੁਰਸ਼ ਇਸ ਧਰਤੀ ਤੇ ਹੋਏ ਨੇ ਉਹਨਾਂ ਸਾਰਿਆਂ ਦੀ ਇੱਕੋ ਮਤ ਹੈ। ਯਾਦ ਰੱਖਿਓ, ਮੂਰਖਾਂ ਦੇ ਖਿਆਲ ਨਹੀਂ ਮਿਲਦੇ ਹੁੰਦੇ, ਸਿਆਣਿਆਂ ਦੇ ਖਿਆਲ ਇੱਕੋ ਹੀ ਹੁੰਦੇ ਆ। ਮੈਂ ਸੋਚਣਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਨੇ। ਚਲੋ ਹੁਣ ਘਰ ਘਰ ਤੇ ਗੱਲ ਇਹ ਪਹੁੰਚ ਰਹੀ ਹੈ, ਤੇ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰਮੁਖ ਮਹਾਂਪੁਰਖ ਸੰਤ ਗੁਰਸਿੱਖ ਚੰਗੇ ਜੀਵਨ ਵਾਲੇ ਦੇਖ ਕੇ ਆਪਾਂ ਸਭ ਦਾ ਸਨਮਾਨ ਕਰੀਏ, ਨਿੰਦਿਆ ਦੁਸ਼ਮਣ ਦੀ ਵੀ ਨਾ ਕਰੀਏ। ਉਂਝ ਵੈਸੇ ਦੁਸ਼ਮਣ ਦਾ ਲਫ਼ਜ਼ੀ ਅਰਥ ਵੈਰੀ ਆਪਾਂ ਕਰ ਦਿੰਦੇ ਹਾਂ, ਵੈਰੀ ਤੇ ਨਹੀਂ ਹੁੰਦਾ ਇਹਦਾ ਅਰਥ, ਚਲੋ ਪਰਿਆਵਾਚੀ ਜਿਹਾ ਸ਼ਬਦ ਬਣ ਗਿਆ। ਦੁਸ਼ਮਣ ਦਾ ਲਫ਼ਜ਼ੀ ਅਰਥ ਹੈ ਦੂਸ਼ਿਤ ਹੈ ਮਨ ਜਿਸਕਾ, ਜਿਸ ਬੰਦੇ ਦਾ ਆਪਣਾ ਮਨ ਦੂਸ਼ਿਤ ਹੈ ਉਹਨੂੰ ਦੂਜੇ ਦੁਸ਼ਮਣ ਦੀ ਕੀ ਲੋੜ ਹੈ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਦੇਖੋ ਇੱਕ ਮਤ ਗੁਰੂ ਗੁਰੂ ਤੇਗ ਬਹਾਦਰ ਕਹਿੰਦੇ ਨੇ ਸਾਰੇ ਸੰਤ ਬੋਲ ਕੇ ਕਹਿ ਰਹੇ ਆ, ਤੇ ਹੁਣ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਜਿਹੜੀ ਮੈਂ ਅਰਜ਼ ਕਰਨ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਨੇ, ਭੱਟ ਸਾਹਿਬਾਨ ਜੀ ਨੇ, 6 ਗੁਰੂ ਸਾਹਿਬਾਨ ਨੇ, ਗੁਰਸਿੱਖ ਨੇ। ਹਾਲਾਂਕਿ ਕੁਝ ਭਗਤ ਐਸੇ ਨੇ ਜਿਹੜੇ ਸਰੀਰਕ ਤੌਰ ਤੇ ਇੱਕ ਦੂਜੇ ਨੂੰ ਮਿਲੇ ਨੇ, ਉਹਨਾਂ ਦੀ ਬੋਲੀ ਵੀ ਆਪਸ ਚ ਮੇਲ ਨਹੀਂ ਖਾਂਦੀ। ਉਹ ਪਰਮਾਤਮਾ ਲਈ, ਪ੍ਰਭੂ ਲਈ, ਰੱਬ ਲਈ ਵੀ ਸ਼ਬਦ ਆਪੋ ਆਪਣੇ ਵਰਦੇ। ਇੱਕ ਪਾਸੇ ਭਗਤ ਜੈਦੇਵ ਜੀ ਨੇ ਜਿਹੜੇ ਬੰਗਾਲ ਵਿੱਚ ਰਹਿਣ ਵਾਲੇ ਨੇ ਕਲਕੱਤੇ ਤੋਂ ਅੱਗੇ, ਦੂਜੇ ਪਾਸੇ ਬਾਬਾ ਫਰੀਦ ਨੇ ਪਾਕ ਪੱਟਣ ਚ ਬੈਠੇ। ਚਲੋ ਦਿੱਲੀ ਤੱਕ ਗਏ ਖਾਂਸੀ ਆਦਿਕ, ਪਰ ਦੋਨੋਂ ਸਮਕਾਲੀ ਨੇ। ਬਾਬਾ ਫਰੀਦ ਸਾਹਿਬ, ਭਗਤ ਜੈਦੇਵ ਜੀ ਦਾ ਜਨਮ 1170 ਦਾ ਹੈ, ਬਾਬੇ ਫਰੀਦ ਸਾਹਿਬ ਦਾ ਜਨਮ 1173 ਦਾ ਹੈ। ਇਹ ਦੋਨੋਂ ਮਹਾਂਪੁਰਖ ਸਮਕਾਲੀ ਨੇ, ਇਲਾਕਾ ਦੋਨਾਂ ਦਾ ਵੱਖਰਾ ਵੱਖਰਾ ਹੈ, ਪਰ ਪਿਆਰਿਓ ਯਾਦ ਰੱਖਿਓ ਇਹਨਾਂ ਦੀ ਜਿਹੜੀ ਸ਼ਬਦਾਵਲੀ ਵੱਖਰੀ ਵੱਖਰੀ। ਇੱਕ ਲਹਿੰਦੀ ਪੰਜਾਬੀ ਬੋਲਦਾ, ਜੁਦਾ ਸੰਸਕ੍ਰਿਤੀ ਸੰਸਕ੍ਰਿਤ ਬੋਲਦਾ, ਭਗਤ ਜੈ ਦੇਵ ਕਹਿੰਦਾ ਪ੍ਰਮਾਦ ਪੁਰਖ ਮਨੋਪਮੰਗ ਸਤ ਆਦਿ ਭਾਵ ਰਤਨ। ਬਾਬਾ ਫਰੀਦ ਕਹਿੰਦਾ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਇਹ ਤਨ ਹੋਸ਼ੀ ਖਾਕ ਨਿਮਾਣੀ ਗੋਰ ਘਰੇ। ਗੁਰੂ ਸਾਹਿਬ ਕਹਿੰਦੇ ਆ ਭਾਵੇਂ ਕੋਈ ਬੰਗਾਲੀ ਚ ਬੋਲੇ, ਭਾਵੇਂ ਕੋਈ ਪੰਜਾਬੀ ਚ ਬੋਲੇ, ਭਾਵੇਂ ਕੋਈ ਸਿੰਧੀ ਵਿੱਚ ਬੋਲੇ, ਭਾਵੇਂ ਕੋਈ ਗੁਜਰਾਤੀ ਵਿੱਚ ਬੋਲੇ, ਭਾਵੇਂ ਕੋਈ ਮਰਾਠੀ ਵਿੱਚ ਬੋਲੇ, ਭਾਵੇਂ ਕੋਈ ਉੜੀਆ ਵਿੱਚ ਬੋਲੇ, ਭਾਵੇਂ ਕੋਈ ਤੇਲਗੂ ਵਿੱਚ ਭਾਵੇਂ ਬੋਲੇ, ਭਾਵੇਂ ਕੋਈ ਤਾਮਿਲ ਵਿੱਚ ਬੋਲੇ, ਪਰ ਇਹ ਗੱਲ ਚੇਤੇ ਰੱਖਿਓ ਜ਼ਬਾਨ ਦੇ ਅੱਖਰ ਵੱਖ ਵੱਖ ਨੇ ਪਰ ਜੇ ਸੱਚ ਦੀ ਗੱਲ ਕੀਤੀ ਜਾਏਗੀ ਸਾਰੇ ਸਿਆਣਿਆਂ ਦੀ ਮੱਤ ਇੱਕੋ ਹੀ ਹੋਵੇਗੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫੇਸ਼ੀਆ, ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਗੁਰੂ ਤੇਗ ਬਹਾਦਰ ਕਹਿੰਦੇ ਨੇਰ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਦ ਲਗਤ ਨਿਬਾਰ, ਬਾਰੂ ਭੀਤ ਬਨਾਈ ਰਚ ਪਚ ਰਹਿਤ ਨਹੀਂ ਦਿਨ ਚਾਰ, ਤੈਸੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ, ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਏ ਪੁਕਾਰ। ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਈ, ਮੈਂ ਤੈਨੂੰ ਸੰਤਾਂ ਗੁਰਮੁਖਾਂ ਮਹਾਂਪੁਰਖਾਂ ਦੇ ਰੂਹਾਨੀ ਤੌਰ ਤੇ ਜਾਗੀਆਂ ਹੋਈਆਂ ਆਤਮਾਵਾਂ ਮੈਂ ਉਹਨਾਂ ਦਾ ਮਤ ਦੱਸਣਾ ਵਾ ਕਿ ਇਹ ਸੁਪਨਾ ਔਰ ਪੇਖਣਾ ਹੈ। ਮੈਂ ਫਿਰ ਬੇਨਤੀ ਕਰਾਂ ਇਹਨੂੰ ਥੋੜਾ ਜਿਹਾ ਅਰਥਾਂ ਨੂੰ ਆਪਣੀ ਜ਼ਿੰਦਗੀ ਤੇ ਟੁਕਾ ਲੈ, ਇਹ ਸਦਾ ਚਿਰ ਨਹੀਂ ਇੱਕੋ ਜਿਹਾ, ਇੱਕ ਰਸ ਨਹੀਂ, ਨਾ ਸੁਪਨਾ ਤੇ ਨਾ ਬਾਜੀਗਰ ਦੀ ਖੇਡ। ਦੇਖੋ ਗੁਰੂ ਸਾਹਿਬ ਨੇ ਇੱਕ ਬਚਨ ਵੀ ਕੀਤਾ, ਗੁਰੂ ਨਾਨਕ ਸਾਹਿਬ ਦਾ ਬਚਨ ਹੈ ਤੇ ਮੇਰਾ ਖਿਆਲ ਇਹ ਬੜਾ ਸੁੱਖ ਹੈ, ਜਿਹੜੇ ਇਸੇ ਅਵਸਥਾ ਤੱਕ ਲੰਘ ਚੁੱਕੇ ਨੇ ਉਹ ਸੋਚਣਗੇ ਅੱਜ ਬੈਠ ਗਏ ਮੈਂ ਵੀ ਆਪ ਵਿੱਚ ਅਸੀਂ ਦੇਖਾਂਗੇ ਉਹ ਸੁਪਨਾ ਬਣ ਚੁੱਕਾ ਹੈ, ਉਹ ਸਦੀਵ ਨਹੀਂ। ਜਦੋਂ ਬੰਦਾ ਵਰਦਾ ਉਦੋਂ ਸਦੀਵ ਕਹਿੰਦਾ, ਇਹ ਬਚਨ ਹੈ, ਦਸ ਬਾਲ ਤਣ ਬੀਸ ਰਵਣ ਤੀਸਰਾ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ, ਸੱਠੀ ਕਾ ਬੁਢੇਪਾ ਆਵੈ, ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੈ, ਨਵੇਂ ਕਾ ਸਿਜਹਾਸਣੀ ਮੂਲ ਨਾ ਜਾਣੈ ਆਪ ਬਲ। ਮਹਾਰਾਜ ਕਹਿੰਦੇ, ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਧੌਲ ਖਾਲ। ਚਲੋ ਅਰਥ ਜਿਹੜੇ ਬਾਣੀ ਪੜ੍ਹਦੇ ਉਹਨੂੰ ਸਮਝ ਪਏਗੀ। ਤੇ ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਜਿਸ ਦਿਨ ਦੀ ਵਿਚਾਰ ਸ਼ੁਰੂ ਕੀਤੀ ਹੈ, ਕਾਫੀ ਸੰਗਤ ਜਿਹੜੀ ਉਹ ਬਾਣੀ ਵੀ ਪੜ੍ਹ ਰਹੀ ਹੈ ਤੇ ਅਰਥ ਬੋਧ ਵਾਲੇ ਪਾਸੇ ਵੀ ਤੁਰਨ ਦਾ ਯਤਨ ਕਰ ਰਹੇ। ਤੇ ਇਹ ਗੱਲ ਯਾਦ ਰੱਖਿਓ, ਜਿਹੜੀ ਗੱਲ ਅੱਜ ਸਮਝ ਨਹੀਂ ਪੈਂਦੀ, ਜਿਉਂ ਜਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਤੁਰ ਅੰਦਰੋਂ ਬਾਣੀ ਇਹੋ ਜਿਹਾ ਰਸ ਦੇਵੇਗੀ ਕਿ ਆਪ ਖੁਦ ਮੁਹਾਰੇ ਬਾਣੀ ਪੜ੍ਹਦਿਆਂ ਕਹੋਗੇ, ਇਹਦਾ ਭਾਵ ਕੀ ਹੈ, ਇਹ ਖਜ਼ਾਨਾ ਬੜਾ ਵੱਡਾ ਹੈ। ਹਜ਼ੂਰ ਨੇ ਜਿਹੜਾ ਸ਼ਬਦ ਵਰਤਿਆ ਵੀ ਕਿਵੇਂ ਇੱਕ ਰਸ ਨਹੀਂ, ਹੁਣ ਇਹਦੇ ਵਿੱਚ ਮੈਂ ਅਰਥ ਕਰਨ ਲੱਗਾ। ਦਸ ਬਾਲ ਤਣ ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਉਹ ਸਥਿਰ ਰਹੀ ਹੈ ਜੀ, ਉਹ ਸੁਪਨਾ ਨਹੀਂ। ਅੱਜ ਜਿੰਨੇ ਅਸੀਂ ਇਸ ਉਮਰ ਚ ਲੰਘ ਰਹੇ ਹਾਂ, ਸਾਡੇ ਬੀਤੇ ਹੋਏ ਦਿਨ ਸੁਪਨਾ ਨੇ, ਸੀ ਕਦੀ ਪਰ ਥਿਰ ਨਹੀਂ। ਇਹਨੂੰ ਫਿਰ ਸੁਣਿਓ, ਅੱਜ ਸੰਸਾਰ ਦਿਸ ਰਿਹਾ ਪਰ ਥਿਰ ਨਹੀਂ, ਇਸ ਤਰ੍ਹਾਂ ਸਥਿਰ ਨਹੀਂ ਜਿਵੇਂ ਸਾਡਾ ਬਚਪਨ 10 ਸਾਲ ਦਾ ਲੰਘਿਆ, ਉਹ ਚਲਾ ਗਿਆ, ਉਹ ਸਥਿਰ ਨਹੀਂ। 10 ਬਾਲ ਤਣ 20 ਰਵਣ, ਰਵਣ ਦਰਸ ਹੁੰਦਾ ਰਮਣਾ, ਭੋਗ ਵੱਲ ਰੁਚੀ ਵਧਣੀ, ਕਾਮੁਕ ਬਿਰਤੀ ਹੋਣੀ। ਕਹਿੰਦੇ 10 ਸਾਲ ਤੱਕ ਬੰਦਾ ਬਚਪਨ ਵਿੱਚ ਨਿਕਲ ਗਿਆ, 20 ਸਾਲ ਦੇ ਪੜਾਅ ਤੱਕ ਪਹੁੰਚਿਆ ਇਹਦੀਆਂ ਕਾਮੁਕ ਬਿਰਤੀਆਂ ਵਧੀ ਗਈਆਂ, ਤੀਸਰਾ ਕਾ ਸੁੰਦਰ ਕਹਾਵੈ, ਹੁਣ 30 ਸਾਲ ਦੀ ਉਮਰ ਚ ਪੂਰਾ ਜ਼ੋਰ ਲੱਗਦਾ, ਮੈਂ ਸਭ ਤੋਂ ਸੋਹਣਾ ਲੱਗਾ ਸਾਰੇ ਮੈਨੂੰ। ਸਰੀਰਕ ਤੌਰ ਤੇ ਬੰਦਾ ਅੱਜ ਤਾਂ ਚਲੋ, ਇਹ ਸੁਹਾਪਣ ਵੀ ਤਾਂ ਇੱਕ ਵਪਾਰ ਹੈ ਨਾ। ਮਹਾਰਾਜ ਕਹਿੰਦੇ, 10 ਬਾਲ ਤਨ 20 ਰਵਨ ਤੀਸਰਾ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ, ਪੁਰ ਹੋਏ ਫਾਰਸੀ, ਪੁਰ ਦਰ ਤੇ ਮੁਕੰਮਲ ਹੋ ਗਿਆ। ਕਹਿੰਦੇ 30 ਸਾਲ ਤੋਂ ਬਾਅਦ 40 ਸਾਲ ਤੱਕ ਪਹੁੰਚ ਕੇ ਬਸ ਬੰਦਿਆ ਜਿਹੜਾ ਜ਼ੋਰ ਜਿਹੜੀ ਤਾਕਤ ਜੋ ਕੁਝ ਆਉਣਾ ਸੀ ਨਾ, ਹੁਣ ਇਹ ਪੂਰਾ ਹੋ ਚੁੱਕਾ ਹੈ। ਹੁਣ ਡਾਕਟਰ ਵੀ ਕਹਿੰਦੇ ਹਨ, ਜਦੋਂ ਦਵਾਈ ਲੈਣ ਜਾਓ ਉਮਰ ਕਿੰਨੀ ਪਹੁੰਚਦੀ, ਕਹਿੰਦੇ 40 ਤੋਂ ਲੰਘ ਗਿਆ। ਕਹਿੰਦਾ ਹੁਣ ਨਮਕ ਤੇ ਮਿੱਠਾ ਘੱਟ ਕਰ ਦੇ। ਯਾਦ ਰੱਖੋ, ਬਾਬਾ ਜੀ ਨੇ ਬਾਣੀ ਚ ਕਿਹਾ 40 ਤੇ ਆ ਕੰਮ ਪੂਰਾ ਹੋ ਗਏ। 10 ਬਾਲ ਤਨ 20 ਰਵਨ ਤੀਸਰਾ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ, ਹੁਣ 50 ਸਾਲ ਦੀ ਉਮਰ ਹੋ ਗਈ। ਜਦੋਂ 50 ਸਾਲ ਤੋਂ ਟੱਪਿਆ, ਹੁਣ ਪੈਰ ਖਿਸਕਣ ਲੱਗ ਗਿਆ ਕਿੱਧਰ, ਮੌਤ ਵੱਲ। ਜਿਵੇਂ ਆਪਾਂ ਦੇਖਦੇ ਹਾਂ ਸੂਰਜ ਚੜ੍ਹਦਾ ਨਾ ਜੀ, ਤੇ ਦੁਪਹਿਰ ਤੱਕ ਚੜ੍ਹਾਈ ਏ, ਤੇ ਦੁਪਹਿਰ ਤੋਂ ਬਾਅਦ ਜਿੰਨੀ ਦੇਰ ਤੱਕ ਅਸਤ ਨਹੀਂ ਹੁੰਦਾ, ਟਾਈਮ ਤਾਂ ਉਨਾ ਕੋਈ ਲੱਗਦਾ ਨਾ। ਆਪਾਂ ਦੁਪਹਿਰ ਤੋਂ ਬਾਅਦ ਕਹਿੰਦੇ ਜਿੰਨਾ ਸਮਾਂ ਚੜ੍ਹਨ ਤੇ ਲੱਗਾ ਉਨਾ ਉਤਰਨ ਤੇ ਲੱਗਾ, ਪਰ ਦੁਪਹਿਰ ਤੋਂ ਬਾਅਦ ਜਦੋਂ ਉਤਰਦਾ ਉਦੋਂ ਪੱਗ ਖਿਸ ਰਿਹਾ। ਸ਼ਿਵ ਕੁਮਾਰ ਬਟਾਲਵੀ ਨੇ ਇੱਕ ਜਗ੍ਹਾ ਲਿਖਿਆ ਸੀ, ਚੜਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ। ਮੈਂ ਬੇਨਤੀ ਕਰਾਂ, ਇਹ ਪੱਗ ਖਿਸਦਾ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ, ਸੱਠੀ ਕੇ ਬੁੱਢੇ ਭਾਵ ਹੈ, 60 ਸਾਲ ਦੀ ਉਮਰ ਬੁੱਢੇਪੇ ਨੇ ਘੇਰ ਲਿਆ। ਸੱਤਰ ਕਾ ਮਤਹੀਣ, ਚੇਤੇ ਰੱਖਿਓ ਇਹ ਉਹਦੇ ਲਈ ਵਿਆਖਿਆ ਕੀਤੀ ਜਾ ਰਹੀ ਹੈ ਜਿਨ੍ਹਾਂ ਹਕੀਕਤ ਨੂੰ ਨਹੀਂ ਜਾਣਿਆ, ਪਰ ਜਿਨ੍ਹਾਂ ਦੇ ਅੰਦਰ ਸੁਰਤ ਕਾਇਮ ਹੋਵੇ। ਪਿਆਰਿਓ, 72 ਸਾਲ ਦੀ ਉਮਰ ਚ ਵੀ ਗਾਗਰ ਚੁੱਕ ਕੇ ਕਹਿੰਦਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਮਹਾਰਾਜ ਕਹਿੰਦੇ, ਸੱਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ, ਹੁਣ 80 ਸਾਲ ਦੀ ਉਮਰ ਕੋਈ ਕੰਮ ਨਹੀਂ ਕਰ ਸਕਦਾ। ਨਵੇਂ ਕਾ ਸੇ ਜਾਸਨੀ, 90 ਸਾਲ ਦੀ ਉਮਰ ਮੰਜੀ ਤੇ ਲੇਟ ਗਿਆ, ਜਿੱਥੋਂ ਬਚਪਨ ਸ਼ੁਰੂ ਹੋਇਆ ਉੱਥੇ ਬੁਢੇਪਾ ਆ ਗਿਆ। ਜੰਮਿਆ ਸੀ ਉਦੋਂ ਵੀ ਮੰਜੇ ਤੇ ਮਰਨ ਲੱਗਿਆ ਫਿਰ ਮੰਜੇ ਤੇ, ਜੰਮਿਆ ਸੀ ਤੇ ਮਾਂ ਬਾਪ ਮਲ ਮੂਤਰ ਸਾਂਭਦੇ ਸਨ ਤੇ ਮਰਨ ਲੱਗਿਆ, ਜਾਂ ਪੁੱਤਰ ਧੀਆਂ ਨੇ, ਖੁਸ਼ਕਿਸਮਤ ਨੇ ਜਿਨ੍ਹਾਂ ਦੇ ਪੁੱਤਰ ਧੀਆਂ ਨਹੀਂ ਤੇ ਵਿਚਾਰੇ ਬਿਰਦ ਆਸ਼ਰਮ ਚ ਨੇ। ਨਵੇਂ ਕਾ ਸੇ ਜਾਸਨੀ ਮੂਲ ਨਾ ਜਾਣੈ ਆਪ ਬਲ, ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਧੌਲ ਕਰ। ਕਹਿੰਦੇ ਨੇ, ਭਲਿਆ ਜਿਹੜਾ ਇਹ ਜੋ ਤੂੰ ਦੇਖ ਰਿਹਾ ਹੈ, ਇਹ ਇਸ ਤਰ੍ਹਾਂ ਜਿਵੇਂ ਸੱਚੀ ਮੁੱਚੀ ਧੂਣ ਦੇ ਘਰ ਬਣੇ ਨੇ, ਧਵਲ ਮਹਿਲ, ਮਹਿਲ ਮਾੜੀਆਂ, ਜਿਵੇਂ ਧੂੰਆਂ ਸਾਨੂੰ ਭੁਲੇਖਾ ਪਾਉਂਦਾ ਵੀ ਮਹਿਲ ਹੈ। ਸਤਿਗੁਰੂ ਕਹਿੰਦਾ, ਬਸ ਬੰਦਿਆ ਤੇਰੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਧੂਵੇਂ ਦਾ ਇੱਕ ਪਹਾੜ ਹੈ। ਇੱਥੇ ਸਤਿਗੁਰੂ ਨੇ ਕਿਹਾ, ਜਿਉਂ ਸੁਪਨਾ ਅਰ ਪੇਖਣਾ, ਇਹਨੂੰ ਚਲੋ ਸਮਝਣ ਲਈ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚੋਂ ਮੈਂ ਸਥਿਰ ਤੇ ਥੋੜ ਚਿਰੀ ਜਿਹੜੀ ਖੇਡ ਹੈ, ਸੁਪਨਾ ਔਰ ਤਮਾਸ਼ਾ, ਇਹ ਥੋੜ ਚਿਰਾ ਹੈ। ਸਥਿਰ ਨੇ ਉਹਨਾਂ ਦਾ ਇੱਕ ਬਚਨ ਹੁੰਦਾ ਹੈ, ਹਰ ਚੰਦੋਰੀ ਦੇਖ ਕੇ ਕਰਦੇ ਪਰਵਾਸਾ, ਅਰਥ ਮੈਂ ਕਰ ਦੇਣਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣਾ ਰਾਜ ਕਮਾਈਐ ਕਰ ਭੋਗ ਬਲਾਸਾ, ਛਾਇਆ ਬਿਰਖ ਨਾ ਰਹਿ ਥਿਰ ਪੂਜੈ ਕਿਉਂ ਆਸਾ। ਭਾਈ ਸਾਹਿਬ ਕਹਿੰਦੇ ਨੇ ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਜਿਉਂ ਸੁਪਨਾ ਅਰ ਵੇਖਣਾ, ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਇਹਦੇ ਅਰਥ ਮੈਂ ਤਾਂ ਕਰਨਾ ਹੁੰਦਾ ਕਿਉਂਕਿ ਕੋਈ ਐਸੇ ਵੀ ਸੱਜਣ ਸੋਚ ਰਿਹਾ ਜਿਨ੍ਹਾਂ ਕਦੀ ਗੁਰਮਤ ਦਾ ਇਹ ਸਾਹਿਬ ਨਹੀਂ ਪੜੀ ਬਾਣੀ। ਭਾਈ ਸਾਹਿਬ ਕਹਿੰਦੇ ਨੇ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਗੁਰੂ ਗ੍ਰੰਥ ਸਾਹਿਬ ਚ ਗੰਧਰਬਾ ਨਗਰੀ ਤੇ ਹਰ ਚੰਦੌਰੀ ਦਾ ਜ਼ਿਕਰ ਬੜੀ ਵਾਰੀ ਆਇਆ। ਹਰ ਚੰਦੌਰੀ ਅਸਲ ਚ ਜਦੋਂ ਅਸੀਂ ਦੇਖਦੇ ਹਿੰਦੂ ਇਤਿਹਾਸ ਨਾਲ ਜੁੜੀ ਕੋਈ ਘਟਨਾ ਹੈ, ਮੈਂ ਥੋੜਾ ਜਿਹਾ ਵੇਰਵਾ ਦੇ ਦਿਆਂ, ਇਹ ਖਰੀ ਚੰਦ ਰਾਜੇ ਦਾ ਜ਼ਿਕਰ ਹੈ ਕਿ ਜਦੋਂ ਇਹ ਪੁੰਨ ਕਰਕੇ ਇੰਨੀ ਤਪੱਸਿਆ ਤਿਆਗ ਕਰਕੇ ਇਹਨੇ ਪਰਮਾਤਮਾ ਨੂੰ ਕਿਹਾ ਵੀ ਮੈਂ ਆਪਣੀ ਨਗਰੀ ਸਮੇਤ ਸਵਰਗ ਨੂੰ ਜਾਣਾ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਗੰਧਰਬਾ ਨਗਰੀ, ਖਰੀ ਹਰ ਚੰਦੌਰੀ, ਇਹ ਬੜੀ ਵਾਰੀ ਬਾਣੀ ਵਿੱਚ ਇਹਦਾ ਜ਼ਿਕਰ ਆਇਆ ਤੇ ਪਰ ਉਹਦੀ ਵਿਆਖਿਆ ਤਾਂ ਆਉਣੀ ਬਹੁਤ ਜ਼ਰੂਰੀ ਹੈ ਨਾ। ਹਰ ਚੰਦੌਰੀ ਦੇਖ ਕੇ ਕਰਦੇ ਪਰਿਭਾਸ਼ਾ, ਹਰੀ ਚੰਦ ਜਿਹੜੇ ਨੇ ਉਹਨਾਂ ਨੇ ਕਿਹਾ ਮੈਂ ਆਪਣੀ ਪ੍ਰਜਾ ਸਮੇਤ ਸਵਰਗ ਨੂੰ ਜਾਣਾ। ਕਹਿੰਦੇ ਨੇ ਇਹਨਾਂ ਦੀ ਪੁੰਨ ਦਾਨ, ਇਹਨਾਂ ਦਾ ਤਿਆਗ ਦੇਖ ਕੇ ਅਸੀਸ ਮਿਲ ਗਈ। ਜਦੋਂ ਇਹ ਜਾ ਰਹੇ ਸਨ, ਰਸਤੇ ਵਿੱਚ ਨਾਰਦ ਮੁਨੀ ਮਿਲ ਗਿਆ, ਉਹਨੇ ਮਤਲਬ ਜੀ ਇਹਨਾਂ ਨੂੰ ਗੱਲਬਾਤ ਕਰਕੇ ਆਪਣੀ ਸਿਫਤ ਕਰਵਾ ਲਈ। ਫਿਰ ਬੇਨਤੀ ਸੁਣੋ, ਨਾਰਦ ਜੀ ਨੇ ਆਪਣੀ ਸਿਫਤ ਕਰਾ ਲਈ। ਹੁਣ ਕਹਿੰਦੇ ਨੇ ਜੋ ਉਹ ਘਟਨਾ, ਕਿਉਂਕਿ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ, ਸਾਡੀ ਇਹ ਮੁਸ਼ਕਲ ਇਹ ਕਹੇ ਕਿ ਅਸੀਂ ਉਸ ਚੀਜ਼ ਨੂੰ ਖੋਲਦੇ ਨਹੀਂ, ਕਿਉਂਕਿ ਅਸੀਂ ਦੇਖਦੇ ਹਾਂ ਕੀ ਕੁਝ ਲੋਕ ਸੁਣਨਾ ਚਾਹੁੰਦੇ ਆ, ਕਿਵੇਂ ਸੁਣ ਕੇ ਸਾਨੂੰ ਵਾਹ ਵਾਹ ਵਾਹ ਵਾਹ ਕਰਨਗੇ, ਆਹ ਗੱਲ ਕੀਤੀ ਕਿਤੇ ਨਾਰਾਜ਼ ਨਾ ਹੋ ਜਾਣ। ਸੱਚੀ ਇਹ ਵੇ, ਇਸੇ ਨਾਰਾਜ਼ਗੀ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਸੋਖਾ ਸ੍ਰੀ ਹੋਇਆ। ਹੁਣ ਹਰ ਚੰਦੌਰੀ ਹੈ, ਉਹ ਨਾਰਦ ਮੁਨੀ ਜੀ ਨੇ ਸਿਫਤ ਕਰਾ ਲਈ ਆਪਣੀ, ਉਹ ਸਵਰਗ ਤੋਂ ਥੱਲੇ ਸੱਟਿਆ ਗਿਆ। ਕਹਿੰਦੇ ਨੇ ਜਦੋਂ ਥੱਲੇ ਨਗਰੀ ਸਮੇਤ ਡਿੱਗ ਰਹੇ ਨੇ, ਉਹਨਾਂ ਨੇ ਆਪਣੇ ਕੀਤੇ ਦਾ ਪਸ਼ਚਾਤਾਪ ਕੀਤਾ, ਚਲੋ ਉਹ ਉੱਥੇ ਅਟਕ ਗਏ ਤੇ ਉਹਨੂੰ ਕਹਿੰਦੇ ਨੇ ਗੰਧਰਬਾ ਨਗਰੀ। ਚਲੋ ਗੰਧਰਬਾ ਨਗਰੀ ਵਰਤਿਆ ਜਾਂਦਾ ਹੈ, ਹਰ ਚੰਦੌਰੀ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਸਾਨੂੰ ਭੁਲੇਖਾਂ ਪਾਉਂਦੀ ਜਿਵੇਂ ਨਗਰ ਹੈ, ਪਰ ਸੱਚ ਉਹ ਨਹੀਂ, ਉਹ ਹਕੀਕਤ ਨਹੀਂ। ਇੱਥੇ ਭਾਈ ਸਾਹਿਬ ਕਹਿੰਦੇ ਨੇ ਜਿਵੇਂ ਖਰੀ ਚੰਦ ਦੀ ਨਗਰੀ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਕਦੀ ਕੋਈ ਰਹਿ ਕੇ ਥੋੜਾ ਆਇਆ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਉਹ ਸਥਿਰ ਨਹੀਂ, ਉਹ ਚ ਕੋਈ ਰਹਿੰਦਾ ਵੀ ਨਹੀਂ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਭੁਲੇਖਾ ਹੈ ਤੇਰਾ ਸੱਚ ਨਹੀਂ, ਕਿਉਂਕਿ ਆਪਣਾ ਵਿਸ਼ਾ ਸੁਪਨਾ ਔਰ ਪੇਖਣਾ, ਚਿਰ ਸਥਾਈ ਨਹੀਂ। ਥਲ ਵਿੱਚ ਤਪਣ ਭੱਠੀਆਂ, ਹੁਣ ਆ ਜੂਨ ਦਾ, ਮਈ ਜੂਨ ਦੇ ਮਹੀਨੇ ਚ ਜਦੋਂ ਆਪਾਂ ਰੇਤਲੇ ਇਲਾਕੇ ਜਾਈਏ ਜਾਂ ਆਪਾਂ ਸੜਕ ਉੱਤੇ ਤੁਰਦੇ ਹੋਈਏ, ਆਪ ਜੀ ਦੇਖੋਗੇ ਕਿੰਨੀ ਦੂਰ ਤੋਂ ਦੁਪਹਿਰੇ ਇੰਜ ਲੱਗਦਾ ਜਿਵੇਂ ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਮ੍ਰਿਗ ਤ੍ਰਿਸ਼ਨਾ ਕਿਹਾ। ਉਹ ਇੰਜ ਲੱਗਦਾ ਜਿਵੇਂ ਰੇਤ ਤੋਂ ਪਾਣੀ ਦਾ ਇੱਕ ਛੱਲ, ਪਾਣੀ ਸਾਡੇ ਵੱਲ ਤੁਰਿਆ ਆ ਰਿਹਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਵੀ ਸੰਸਾਰ ਦੀ ਖੇਡ ਦੀ ਤਰ੍ਹਾਂ ਹੀ, ਇਹ ਪਾਣੀ ਚਮਕਦੀ ਹੋਈ ਰੇਤ ਪਾਸਦਾ ਜ਼ਰੂਰ ਹੈ, ਪਰ ਇਹ ਪਾਣੀ ਨਹੀਂ, ਇਹ ਸਿਰਫ ਅੰਦਰੋਂ ਅੱਗ ਨਿਕਲਦੀ ਪਈ ਰੇਤ ਦਿਓ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਹਰੀ ਚੰਦ ਕੀ ਨਗਰੀ ਕਾ ਜ਼ਿਕਰ ਹੈ ਪਰ ਹਕੀਕਤ ਮੇਂ ਨਹੀਂ। ਮਾਰੂਥਲ ਵਿੱਚ ਚਮਕਦੀ ਰੇਤ ਪਾਣੀ ਲੱਗਦੀ ਹੈ ਪਰ ਹਕੀਕਤ ਵਿੱਚ ਪਾਣੀ ਨਹੀਂ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵੀ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈ। ਇੱਥੇ ਸੋਹਣੇ ਦਰਥ ਕਰੰਗ ਸੁਪਨਾ, ਸੁਪਨੇ ਵਿੱਚ ਬੰਦਾ ਰਾਜਾ ਬਣ ਗਏ ਤੇ ਜਦੋਂ ਬਾਹਰ ਅੱਖਾਂ ਖੋਲਦੀਆਂ ਉਹ ਟੁੱਟੀ ਮੰਜੀ ਦੇ ਪਿਆ ਹੁੰਦਾ ਜਿੱਥੇ ਦਿਹਾੜੀ ਕਰਕੇ ਰਾਤ ਨੂੰ ਲੰਮਾ ਪਿਆ। ਸੋਹਣਾ ਰਾਜ ਕਮਾਈਐ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹੇ ਥਿਰ, ਰੁੱਖ ਦੀ ਛਾਂ ਕਦੀ ਇੱਕ ਥਾਂ ਸਥਿਰ ਰਹੀ ਹੈ ਜੀ? ਆਪ ਜੀ ਦੇਖੋ ਖਿਣ ਖਿਣ ਬਦਲਦੀ ਪਈ। ਛਾਇਆ ਬਿਰਖ ਨਾ ਰਹੇ ਥਿਰ ਪੂਜੈ ਕਿਉਂ ਆਸਾ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਆ ਇਹ ਸੰਸਾਰੀ ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਇਹ ਬਾਜ਼ੀਗਰ ਦੀ ਖੇਡ ਹੈ, ਇਹ ਇਸ ਹਕੀਕਤ ਨਹੀਂ। ਜੇ ਹਕੀਕਤ ਹੋਵੇ ਸਦਾ ਥਿਰ ਨਾ ਰਹੇ। ਮੈਂ ਇਸ ਕਰਕੇ ਬੇਨਤੀ ਕੀਤੀ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੱਲ ਸਮਝਾਉਂਦੇ ਪਏ ਆ ਕਿ ਇਹ ਸੁਪਨਾ ਹੈ, ਇਹ ਬਾਜ਼ੀਗਰ ਦੀ ਖੇਡ ਹੈ, ਇਹ ਸਥਿਰ ਨਹੀਂ, ਤੇ ਕੱਲਾ ਮੈਨੂੰ ਨਹੀਂ ਕਿਹਾ, ਤੁਹਾਨੂੰ ਨਹੀਂ ਕਿਹਾ, ਐਸੇ ਜੱਗ ਕੋ ਜਾਣ ਕੇ, ਤੇ ਜੱਗ ਦਾ ਅਰਥ ਕੇਵਲ ਪਲੈਨਟ ਨਹੀਂ। ਫਿਰ ਬੇਨਤੀ ਸੁਣਿਓ, ਜੋ ਸੁਪਨਾ ਅਰ ਪੇਖਣਾ ਐਸੇ ਜੱਗ ਕੋ ਜਾਣ। ਜੱਗ ਦਾ ਅਰਥ ਅਸੀਂ ਚਲੋ ਵਰਲਡ ਕਹਿ ਦਿੰਦੇ ਹਾਂ, ਵਰਲਡ ਵਾਈਡ ਸਾਰਾ ਸੰਸਾਰ, ਅਸੀਂ ਨਿੱਕੇ ਜਿਹੇ ਧਰਤੀ ਦੇ ਟੁਕੜੇ ਨੂੰ ਕਹੀ ਜਾਂਦੇ ਹਾਂ ਵਰਲਡ। ਉਹ ਨਹੀਂ ਪਿਆਰਿਓ, ਠੀਕ ਹੈ ਸ਼ਬਦ ਵਰਤ ਲਈਏ ਮਨ ਨੂੰ ਸਮਝਾਉਣ ਲਈ। ਉਂਝ ਸੂਝਵਾਨ ਕਹਿੰਦੇ ਆ ਕਿ ਜਿਸ ਧਰਤੀ ਤੇ ਅਸੀਂ ਦਮਗਜੇ ਮਾਰਨੇ ਪਏ ਨਾ, ਰੱਬ ਦੀ ਰਚੀ ਹੋਈ ਰਚਨਾ ਵਿੱਚ, ਪਰਮਾਤਮਾ ਦੀ ਰਚੀ ਹੋਈ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਸਾਡੀ ਇਸ ਧਰਤੀ ਦੀ ਇੰਨੀ ਕੁ ਹਸਤੀ ਹੈ ਜਿਵੇਂ ਸਮੁੰਦਰ ਦੇ ਬੀਚ ਜਾਂ ਸਮੁੰਦਰ ਦੇ ਕਿਨਾਰੇ ਪਏ ਹੋਏ ਰੇਤ ਦੇ ਇੱਕ ਨਿੱਕੇ ਜੇ ਕਿਣਕੇ ਦੀ ਹਸਤੀ। ਆਪਾਂ ਉਹਦੀ ਰਚਨਾ ਦੀ ਮੈਂ ਗੱਲ ਕਰ ਰਿਹਾ, ਉਹਦੀ ਰਚਨਾ ਸਾਹਮਣੇ ਸਾਡੀ ਇੰਨੀ ਕੁ ਹਸਤੀ ਹੈ, ਤੇ ਪਤਾ ਨੀ ਕਿਉਂ ਐਵੇਂ ਅੰਦਰ ਫੁੱਲਿਆ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਸੁਪਨਾ ਔਰ ਪੇਖਣਾ ਇਹ ਸਥਿਰ ਨਹੀਂ, ਇਹਨੇ ਸਦੀਵ ਕਾਲ ਨਹੀਂ ਰਹਿਣਾ, ਇਹ ਥੋੜ ਚਿਰੀ ਖੇਡ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਇਹਦੇ ਸੰਬੰਧੀ ਵਿੱਚ ਸਾਨੂੰ ਸਮਝਾਇਆ, ਜਗ ਜੀਵਨ ਐਸਾ ਸੁਪਨੇ ਜੈਸਾ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨਕ। ਜਿਹਨੂੰ ਮਨਾ ਤੂੰ ਕਹਿ ਰਿਹਾ, ਇਹ ਜ਼ਿੰਦਗੀ ਸੁਪਨੇ ਦੀ ਤਰ੍ਹਾਂ ਹੈ, ਇਹ ਥੋੜ ਚਿਰੀ ਹੈ। ਫਿਰ ਮੈਂ ਬੇਨਤੀ ਕਰਾਂ ਇਹਨੂੰ ਸਮਝਣ ਲਈ, ਉਦਾਹਰਨ ਕਈ ਵਾਰੀ ਦੇਣਾ, ਗੁਰੂ ਸਿਰਫ ਸਾਡੇ ਸੁਪਨੇ ਨੂੰ ਤੋੜਦਾ ਹੈ। ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣੇ ਹੋ, ਭਗਤ ਨਾਮਦੇਵ ਜੀ। ਮਿਥਿਆ ਜਿਹੜਾ ਝੂਠ ਸੀ, ਭਰਮ ਦਾ ਅਰਥ ਜਿਹਨੇ ਭੁਲੇਖਾ ਪਾਇਆ, ਮਹਾਰਾਜ ਕਹਿੰਦੇ ਨੂੰ ਸੱਤ ਮੈਂ ਸਮਝ ਲਿਆ। ਮਿਥਿਆ ਭਰਮ ਅਰ ਸੁਪਨ ਮਨੋਰਥ ਸੱਤ ਪਦਾਰਥ ਜਾਣਿਆ, ਸੁਕ੍ਰਿਤ ਮਨਸਾ ਗੁਰੂ ਉਪਦੇਸ਼ੀ ਜਾਗਤ ਹੀ ਮਨ ਮਾਨਿਆ। ਸੁਪਨੇ ਨੂੰ ਸੱਚ ਸਮਝਿਆ, ਗੁਰੂ ਨੇ ਆਪਣੇ ਸ਼ਬਦ ਨਾਲ ਸੁਪਨੇ ਨੂੰ ਤੋੜ ਦਿੱਤਾ। ਮਹਾਰਾਜ ਨੇ ਕਿਹਾ ਨਹੀਂ, ਇਹ ਸੱਚ ਨਹੀਂ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮੂਰਖਤਾ ਹੀ ਹੈ ਜਿਹਦੇ ਵਿੱਚ ਤੂੰ ਚਿੱਤ ਲਾ ਕੇ ਬੈਠਾ। ਗੁਰੂ ਸੁਪਨੇ ਨੂੰ ਤੋੜ ਕੇ ਹਕੀਕਤ ਨਾਲ ਜੋੜ ਦੇ। ਮੈਂ ਜਦੋਂ ਇਹ ਪੜ੍ਹ ਰਿਹਾ ਸਾਂ, ਪੇਖਣਾ ਹੁਣ ਬਾਜੀ ਕਰ ਮਦਾਰੀ ਵਾਲਾ ਖੇਡ ਪਾਉਂਦਾ। ਬਸ ਆਹ ਗੱਲ ਥੋੜੀ ਸਮਝਣ ਵਾਲੀ ਹੈ ਕਿ ਸੁਪਨਾ ਚੇਤਨਾ ਲਾ, ਬਾਜੀਗਰ ਦੀ ਖੇਡ ਨੂੰ ਵੇਖ ਜ਼ਰੂਰ, ਪਰ ਚਿੱਤ ਆਪਣਾ ਬਾਜੀਗਰ ਨਾਲ ਲਾ ਕੇ ਰਹੀ। ਬਾਗ ਭਗਤ ਜੀ ਨੇ ਕਿਹਾ, ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀਗਰ ਸੂ ਪ੍ਰੀਤ ਬਣਾਈ। ਇਸ ਨੁਕਤੇ ਨੂੰ ਸੁਣਿਓ, ਖੇਡ ਬਾਜੀਗਰ ਨੇ ਰਾਜ ਦਿੱਤੇ। ਮਦਾਰੀ ਵਾਲਾ ਆਇਆ, ਪਹਿਲਾਂ ਆਉਂਦੇ ਹੁੰਦੇ ਸਨ, ਉਹ ਵਿਚਾਰਾ ਬੰਸਰੀ ਵਿੱਚ ਆਇਆ, ਡਮਰੂ ਵਜਾਇਆ, ਲੋਕ ਇਕੱਠੇ ਹੋ ਗਏ। ਫਿਰ ਉਹ ਵਿਖਾਂਦਾ ਸੀ ਆਪਣੀ ਕਲਾ, ਕਦੀ ਕੱਪੜੇ ਕੱਢਦਾ, ਕਦੀ ਉਹ ਬਰਤਨ ਕੱਢਦਾ ਸੀ, ਕਈ ਵਾਰੀ ਰੇਡੀਓ ਕੱਢ ਕੇ ਗਾਣੇ ਵੀ ਲਾ ਦਿੰਦਾ ਸੀ, ਕਈ ਵਾਰੀ ਨਿਆਣਿਆਂ ਦੇ ਕੰਨਾਂ ਚੋਂ ਪੈਸੇ ਉਹ ਡੱਬੇ ਚ ਛਣਕਦੇ ਹੁੰਦੇ ਸਨ। ਜਦੋਂ ਘੰਟਾ ਖੇਡ ਕਰ ਲੈਂਦਾ ਸੀ ਨਾ, ਫਿਰ ਇਹ ਕਹਿੰਦਾ ਸੀ ਕਿ ਖੇਡ ਵਾਲਿਓ, ਖੇਡ ਵੇਖਣ ਵਾਲਿਓ, ਕੋਈ ਟਕਾ, ਕੋਈ ਜਵਾਨ ਤਵਾਨ ਚਵਾਨੀ ਠਿਆਨੀ ਰੁਪਈਆ ਮੈਨੂੰ ਦੇ ਕੇ ਜਾਇਓ। ਤੇ ਜੇ ਅਗਲਾ ਪੁੱਛ ਲੈ ਵੀ ਤੂੰ ਤਾਂ ਨਿਆਣਿਆਂ ਦੇ ਕੰਨਾਂ ਵਿੱਚੋਂ ਵੀ ਸਿੱਕੇ ਕੱਢਦਾ ਪੈਸੇ, ਉਹ ਹੱਸ ਕੇ ਕਹਿੰਦਾ ਸੀ ਤੁਹਾਨੂੰ ਭੁਲੇਖਾ ਪਾਇਆ, ਜੋ ਕੋਈ ਦਿਖਾਇਆ ਉਹ ਹਕੀਕਤ ਨਹੀਂ। ਪਰ ਯਾਦ ਰੱਖਿਓ, ਜੋ ਦਿਖਾਇਆ ਉਹ ਹਕੀਕਤ ਨਹੀਂ, ਪਰ ਖੇਡ ਪਾਉਣ ਵਾਲਾ ਤੇ ਹਕੀਕਤ ਹੈ ਨਾ। ਬਾਜੀਗਰ ਖੇਡ ਵੇਲੇ ਵੀ ਹੈ, ਖੇਡ ਨਿਬੜਨ ਤੋਂ ਬਾਅਦ ਵੀ ਹੈ। ਥੋੜਾ ਜਿਹਾ ਸਮਝਣ ਲਈ, ਖੇਡ ਸਦਾ ਚਿਰ ਨਹੀਂ, ਪਰ ਖੇਡ ਪਾਉਣ ਵਾਲਾ ਸਦੀਵੀ ਹੈ। ਜਿਵੇਂ ਸਤਿਗੁਰੂ ਨੇ ਕਿਹਾ, ਮੈਂ ਹੁਣੇ ਸ਼ਬਦ ਪੜਿਆ ਕਿ ਕਹਿ ਰਵਿਦਾਸ ਬਾਜੀ ਜਗ ਪਾਈ, ਬਾਜੀਗਰ ਸੂ ਪ੍ਰੀਤ ਬਣਾਈ। ਕਹਿਣ ਲੱਗੇ ਬਾਜੀ ਉਹਨੇ ਪਾਈ, ਪਰ ਮੇਰਾ ਸੰਬੰਧ ਜ਼ਿਆਦਾ ਬਾਜੀ ਨਾਲ ਨਹੀਂ, ਮੈਂ ਉਸ ਬਾਜੀਗਰ ਨਾਲ ਰਿਸ਼ਤਾ ਬਣਾ ਦਿੱਤਾ ਜਿਹੜਾ ਖੇਡ ਤੋਂ ਪਹਿਲਾਂ ਵੀ ਸੀ ਤੇ ਖੇਡ ਤੋਂ ਬਾਅਦ ਵੀ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤਾਂ ਤਮਾਸ਼ੇ ਦੀ ਖੇਡ ਦੇਖਣ ਵਾਸਤੇ ਆਇਆ, ਪਰ ਮੇਰਾ ਸੰਬੰਧ ਉਸ ਬਾਜੀਗਰ ਨਾਲ ਹੈ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ। ਉਹਨੇ ਖੇਡ ਰਚੀ, ਜਦੋਂ ਸਭ ਕੁਛ ਸਮੇਟ ਦਿੱਤਾ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕੰਕਾਰਾ, ਸਿਰਫ ਇੱਕ ਹੈ। ਮੈਂ ਬੇਨਤੀ ਕਰਾਂ, ਜਦੋਂ ਸਮਝ ਪੈ ਜਾਏ ਸੁਪਨਾ ਟੁੱਟੇ, ਉਦੋਂ ਰੱਬ ਦੀ ਬਖਸ਼ਿਸ਼ ਹੈ, ਹਕੀਕਤ ਤੋਂ ਬੰਦਾ ਜਾਣ। ਚਲੋ ਮੈਂ ਉਹ ਨਾ ਮਹਾਨ ਵਿਦਵਾਨ ਦਾ ਜ਼ਿਕਰ, ਮਸਕੀਨ ਸਾਹਿਬ ਦਾ ਮੈਂ ਅਕਸਰ ਜ਼ਿਕਰ ਕਰਨਾ ਹੁਣ, ਕਿਉਂਕਿ ਬੜੀ ਵੱਡੀ ਦੇਣ ਸੀ ਉਹਨਾਂ ਦੀ ਸਿੱਖ ਬੰਧਨ। ਤੇ ਇਸ ਦੁਨੀਆਂ ਵਿੱਚ ਕਦੀ ਸਾਰੇ ਲੋਕ ਕਿਸੇ ਨਾਲ ਸਹਿਮਤ ਨਹੀਂ ਹੋਏ, ਰੱਬ ਸਭ ਨੂੰ ਰਿਜ਼ਕ ਦਿੰਦਾ, ਸਾਰੇ ਰੱਬ ਨਾਲ ਕਿਹੜੇ ਹਾਂ ਚਾਂ ਮਿਲਾ ਕੇ ਰਾਜੀ ਨੇ, ਕਈ ਤਾਂ ਮੰਨਦੇ ਨਹੀਂ ਉਹਨੂੰ। ਉਹ ਜਦੋਂ ਸ਼ੁਰੂਆਤ ਕਥਾ ਕੀਤੀ, ਉਹਨਾਂ ਦੇ ਲੈਕਚਰ ਛਪੇ, ਉਹਨਾਂ ਨੇ ਇੱਕ ਬੜੀ ਸੋਹਣੀ ਘਟਨਾ ਦਿੱਤੀ ਸੀ ਸੁਪਨੇ ਉੱਤੇ। ਉਹ ਬੋਲੇ ਸਨ, ਜੋਰ ਨਾ ਜੀਵਨ ਮਰਨ ਨਾ ਜੋਰ। ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਉਜੈਨ ਦਾ ਰਾਜਾ ਨਾਮ ਨਹੀਂ ਦਿੱਤਾ। ਮੈਂ ਅੱਜ ਇਹਨੂੰ ਇਸ ਕਰਕੇ ਕੋਟ ਕਰ ਰਿਹਾ ਕਿਉਂਕਿ ਇਸ ਦੇ ਅਰਥ ਕਰਨ ਲਈ ਕਿ ਜਦੋਂ ਗੁਰੂ ਹਕੀਕਤ ਤੋਂ ਜਾਣੂ ਕਰਾਉਂਦਾ ਹੈ, ਇਹ ਵੀ ਸੱਚ ਜੇ ਜਦੋਂ ਸੁਪਨਾ ਟੁੱਟਦਾ ਹੈ ਬੰਦਾ ਦੁਖੀ ਵੀ ਬੜਾ ਹੁੰਦਾ ਹੈ, ਚਾਹੇ ਜਾਗਣ ਰਾਤ ਦਾ ਟੁੱਟੇ ਤੇ ਭਾਵੇਂ ਸੰਸਾਰ ਦਾ ਟੁੱਟੇ। ਕਹਿੰਦੇ ਰਾਜਾ ਸੀ, ਉਹਦਾ ਇੱਕੋ ਇੱਕ ਬੇਟਾ ਤੇ ਬੜਾ ਲਾਇਕ ਬੱਚਾ, ਉਹ ਬਿਮਾਰ ਹੋ ਗਿਆ। ਦਵਾ ਦਾਰੂ ਹਕੀਮਾਂ ਵੈਦਾਂ ਨੇ ਬੜਾ ਯਤਨ ਕੀਤਾ, ਜਿੰਨੀ ਉਹ ਦਵਾਈ ਕਰਨ ਤਿਉਂ ਤਿਉਂ ਉਹ ਬੱਚਾ ਜਿਹੜਾ ਹੈ ਉਹਨੂੰ ਕੋਈ ਆਰਾਮ ਨਾ ਆਵੇ, ਉਹਦੀ ਮਰਜ਼ ਵਧੀ ਗਈ। ਫਿਰ ਬਹੁਤ ਜ਼ਿਆਦਾ ਜਦੋਂ ਅਖੀਰਲੇ ਦਿਨਾਂ ਤੇ ਆ ਗਿਆ ਸਮਝ ਲਓ, ਉਸ ਵਕਤ ਰਾਜਾ ਵੀ ਉਦਾਸ, ਉਹ ਰੋਵੇ ਬਹੁਤ, ਰਾਣੀ ਵੀ ਰੋਵੇ, ਇੱਕੋ ਇੱਕ ਬੱਚਾ ਸੀ। ਕਹਿੰਦੇ ਨੇ ਰਾਜਾ ਰੋ ਰਿਹਾ ਸੀ, ਬੱਚੇ ਦੀ ਮੰਜੀ ਕੋਲ ਬੈਠਾ, ਰੋਂਦਿਆਂ ਰੋਂਦਿਆਂ ਉਹਨੂੰ ਨੀਂਦ ਆ ਗਈ, ਬੜੀ ਗੂੜੀ ਨੀਂਦ ਆ। ਉਹ ਨੀਂਦ ਵਿੱਚ ਸੌ ਗਿਆ, ਵਾਹਿਗੁਰੂ ਨੀਂਦ ਵਿੱਚ ਉਹਨੂੰ ਸੁਪਨਾ ਆਇਆ। ਜਦੋਂ ਗਹਿਰੀ ਨੀਂਦ ਵਿੱਚ ਸੁੱਤਾ ਹੋਇਆ, ਸੁਪਨਾ ਚੱਲਿਆ ਤੇ ਸੁਪਨੇ ਵਿੱਚ ਉਹਦਾ ਜਨਮ, ਉਹ ਰਾਜਾ ਹੈ, ਉਹਦੇ 6 ਪੁੱਤਰ ਨੇ, ਉਹਦੀਆਂ ਰਾਣੀਆਂ ਨੇ, ਉਹ ਆਪਣੇ ਪੁੱਤਰਾਂ ਦੇ ਅੱਗੇ ਨੂੰਹਾਂ ਅੱਗੇ ਪੋਤੇ ਪੋਤੀਆਂ ਉਹਨਾਂ ਵਿੱਚ ਬੈਠਾ। ਉਹ ਸੁਪਨੇ ਵਿੱਚ ਉਸ ਪਰਿਵਾਰ ਵਿੱਚ ਸੁੱਖ ਮਾਣ ਰਿਹਾ। ਉਹ ਸੁੱਤਾ ਸੀ, ਬੱਚੇ ਦੀ ਮੰਜੀ ਨਾਲ ਉਹਨੇ ਆਪਣਾ ਸਿਰ ਰੱਖਿਆ, ਇਸ ਤਰ੍ਹਾਂ ਪਿਆ, ਅਚਨਚੇਤ ਉੱਚੀ ਸਾਰੀ ਰਾਣੀ ਨੇ ਢਾਹ ਮਾਰੀ।

ਨਾਨਕ ਬਿਨ ਭਗਵਾਨ ਇੱਕ ਪਰਮੇਸ਼ਵਰ ਹੈ ਜਿਹੜਾ ਸੁਪਨੇ ਪੈਦਾ ਕਰਦਾ ਹੈ। ਸੁਪਨਾ ਸੱਚ ਨਹੀਂ ਪਰ ਦੇਖਣ ਵਾਲਾ ਸਾਖੀ ਰੂਪ ਹੈ। ਤਮਾਸ਼ਾ ਸੱਚ ਨਹੀਂ ਤਮਾਸ਼ੇ ਰਚਣ ਵਾਲਾ ਸੱਚ ਹੈ। ਸਤਿਗੁਰੂ ਕਹਿੰਦੇ ਨੇ ਇਨ ਮੈਂ ਕਾਹ ਸਾਚੋ ਨਹੀਂ, ਨਾਨਕ ਬਿਨ ਭਗਵਾਨ ਇੱਕ ਭਗਵਾਨ ਤੋਂ ਬਿਨਾਂ ਇੱਕ ਪਰਮੇਸ਼ਵਰ ਤੋਂ ਬਿਨਾਂ ਕੁਝ ਵੀ ਸਥਿਰ ਨਹੀਂ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਆਪ ਜੀ ਸਵੀਕਾਰ ਕਰਿਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।

0: ਤੁਹਾਡੇ ਤੱਕ ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਘਰ ਛੇਵਾਂ

तीर्थ मंज वसन कोट कोट जिया खावण

ਮਣੀ ਤੇ ਗੁਣ ਮੈਂ ਤਨ ਹਨ ਅੰਦੁਲੈ ਭਾਰ ਉਠਾਇਆ ਦੁ

तू बदा छुट है जित चाकरियां चंग आईया

ए जन्म तुम्हारे लेखे, ए जन्म तुम्हारे लेखे। ध्यान रखियो, सिखां दा दो तख्तां नाल वाह पिया, एक लाहौर दा तख्त, एक दिल्ली दा तख्त। जे लाहौर वालिया ने साडे नाल घट नहीं कीती ते घट दिल्ली वालिया भी नहीं कीती। श्री अकाल तख्त साहब की मर्यादा नूं पछाणे हो। मैं तां कहना लाहौर वाले फिर भी किसे पासों चंगे सन। लखां सिख सिंगणियां, बुजुर्ग, नौजवान, बच्चे, बच्चियां शहीद किए गए। सवेरे मावां दे दुध चुंगदे बाल लै जांदे सन, शामां नूं उन्हां दियां, उन्हां दे मृतक शरीर, उन्हां दियां लोथां मावां दी झोली विच भावें टुकड़े टुकड़े करके पा जांदे सन, हार बना के। लाहौर वालियां ने घट्टो घट साडे शहीद सिंघां सिंघणियां बच्चियां बच्चियां दियां मृतक देहां ते सानू दे दित्तियां। और दिल्ली वालियां ने ते हजारां साडे नौजवान को को के कतल करके मारे, उन्हां दियां मावां बच्चियां दियां लाशां उडीदियां उडीदियां जान तो कूच कर गईयां। श्री अकाल तख्त साहब दे नाल टाकरा लाण वाले, मैं दावे नाल कहना, उन्हां दा हशर पहला भी माड़ा होया, अगां भी माड़ा होएगा। मैं किसे राजनीतिक पार्टी का मैंबर नहीं, मैं किसे राजनीतिक दल का झंडा नहीं फड़िया। मेरा इक्को दल है, गुरु कलगीधर पातशाह का बख्शिया होया निशान साहब, एक सिख होने के नाते। जे छेवें पातशाह ने दिल्ली ते लाहौर के तख्त नालों वड्डा उच्चा अकाल दा तख्त बनाया, अज समा नहीं। पंजाब दे किसे स्थान ते अज तो 12 साल पहले अकाल तख्त साहब की मर्यादा की जो व्याख्या सतगुरां ने कराई सी, छेवें पातशाह ने जिहड़े श्री अकाल तख्त साहब की मर्यादा सानू बख्शी ना, यह मर्यादा सानू गुरु नानक साहब दे के गए सन। छेवें जामे विच वह मर्यादा धरती दे उत्ते प्रगट होई। जिहड़ा मूल मंत्र पढ़ते हो ना, अज समा नहीं, एक ओंकार तो लैके संपूर्ण मूल मंत्र का जाप करो, ये अकाल तख्त साहब की मर्यादा नूं डिटेल दे विच समझाउंदा है। गुरु नानक साहब ने श्री अकाल तख्त साहब की मर्यादा बनी। श्री अकाल तख्त साहब क्योंकि अकाल का तख्त है, एक दा तख्त है, इतने दूजे दा राज नहीं। एक ओंकार, ओ परमात्मा जेड़ा सत है, आप करता है। मैं बहुती डूंगी विचार विच ना जावां, ये निरभउ निरवैर दा तख्त है। माफ करना, एक कौड़ी सच्चाई कहण लगा। जदों समय दी दुष्ट सरकारां ने इस तख्त नूं ढह ढेरी करन दे लई तोपां टैंकां दे नाल बीड़ के हमले कीते ना, ते उस वेले खालसा भी शस्त्रधारी हो गया। कई साल फिर इस अकाल तख्त साहब दे ढह ढेरी होण दा बदला खालसे ने लिया। अज विचारधारा दे नाल श्री अकाल तख्त साहब नूं ढाल लाई जा रही है। अज तोपां टैंकां नाल नहीं, उन्होंने वेख लिया तोपां टैंकां नाल इन्हां नूं नहीं ढा सकते, गोलियां दे नाल इन्हां नूं नहीं मुका सकते। ते सरकारां ने की कीता, श्री अकाल तख्त साहब की मर्यादा नूं ढा लाउण दे लई नवीआं नवीआं जुगतां आरंभ कर दित्तीआं। गुरु के सिखो, जे वह जुगती नाल श्री अकाल तख्त साहब की मर्यादा नूं ढह ढेरी करने का यतन कर रहे ने, ते असी भी जुगती वरती है, कदों तक सुते रहांगे? चेत आई तां चेत, जे अजे भी ना संभले बहुत पिछे पै जावांगे।
ਗੁਰੂ ਕਿਆ ਸਿੱਖਾ, ਗੁਰੂ ਦੀ ਦਰਸਾਈ ਹੋਈ ਮਰਿਆਦਾ ਦੇ ਵਿੱਚ ਕਾਇਮ ਰਹੋ, ਤੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਪਰ ਅੱਜ ਕੌਮ ਨੂੰ ਜਦੋਂ ਢਿੱਲੜ ਹੋਇਆ ਵੇਖਦੇ ਹਾਂ ਨਾ, ਮਨ ਦੁਖਦਾ। ਗੱਲ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਨਹੀਂ, ਪੰਜ ਦੇ ਪੰਜ ਤਖਤ ਪੰਥ ਖਾਲਸੇ ਦੇ ਤਖਤ ਨੇ। ਤੁਸੀਂ ਕਹੋਗੇ ਵੀ ਜ਼ਮੀਨ ਦੇ ਉੱਤੇ ਖੜੀਆਂ ਕੀਤੀਆਂ ਹੋਈਆਂ ਇਮਾਰਤਾਂ ਹੀ ਨੇ। ਨਹੀਂ ਪਿਆਰਿਓ, ਇਹ ਕੇਵਲ ਇਮਾਰਤ ਨਹੀਂ। ਹੱਥ ਜੋੜ ਇੱਕ ਬੇਨਤੀ ਕਰਨ ਲੱਗਾ, ਪੰਥ ਦਰਦੀ ਹੋਣ ਦੇ ਨਾਤੇ, ਆ ਜਿਹੜਾ ਮਨੁੱਖ ਦਾ ਸਰੀਰ ਹੈ ਨਾ, ਇਹ ਜਿਹੜਾ ਗੁਰਮੁਖੋ ਤੁਹਾਡਾ ਸਰੀਰ ਹੈ, ਇਸ ਸਰੀਰ ਦੇ ਵਿੱਚ ਪੰਜ ਤਖਤ ਬਿਰਾਜਮਾਨ ਨੇ। ਲੱਭੋ ਲੱਭੋ, ਹੁਣੇ ਸ਼ਬਦ ਪੜ੍ਹ ਰਹੇ ਸਾਂ, ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਧਾ, ਅਜੂ ਵਿਕਾਰ ਨਾ ਛੋਟੇ ਹੀ ਪਾਪੀ ਮਨ ਮੰਦਾ। ਜਦੋਂ ਗੁਰੂ ਨੇ ਗਿਆਨ ਦੀ ਅੱਖ ਖੋਲ ਦਿੱਤੀ, ਤੁਹਾਨੂੰ ਆਪਣੇ ਸਰੀਰ ਦੇ ਵਿੱਚੋਂ ਪੰਜ ਤਖਤ ਨਜ਼ਰ ਆਉਣਗੇ। ਸ਼ੋਰਟ ਵਿੱਚ ਗੱਲ ਕਰਾਂ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਜਿਸ ਦੇ ਹਿਰਦੇ ਵਿੱਚ ਅਕਾਲ ਦੀ ਯਾਦ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਟਿੱਕੀ ਹੋਈ ਹੈ, ਉਹਦੇ ਹਿਰਦੇ ਵਿੱਚ ਅਕਾਲ ਦਾ ਤਖਤ ਮੌਜੂਦ ਹੈ। ਕਿਉਂਕਿ ਅਕਾਲ ਦੀ ਯਾਦ ਅੰਦਰ ਟਿੱਕੀ ਹੈ, ਅਕਾਲ ਦੇ ਪ੍ਰਤੀ ਭਰੋਸਾ। ਜੇ ਨਹੀਂ ਭਰੋਸਾ, ਫਿਰ ਅਕਾਲ ਤਖਤ ਸਾਡੇ ਅੰਦਰੋਂ ਨਹੀਂ ਪ੍ਰਗਟ ਹੋਏਗਾ। ਦੂਜਾ ਤਖਤ ਹੈ ਕੇਸਗੜ੍ਹ ਸਾਹਿਬ। ਗੁਰੂ ਕਿਆ ਸਿੱਖਾ, ਆਹ ਜਿਹੜਾ ਸਤਿਗੁਰਾਂ ਨੇ ਕੇਸਾਂ ਦਾ ਗੜ ਬਖਸ਼ਿਆ, ਜੇ ਤੇਰੇ ਰੋਮ ਨੇ ਜਿਹੜੇ ਤੇਰੇ ਸੀਸ ਦੇ ਉੱਤੇ, ਇਹ ਕੇਸਾਂ ਦਾ ਜੂੜਾ, ਇੱਥੇ ਕੇਸਗੜ੍ਹ ਹੈ, ਇਹ ਕੇਸਾਂ ਦਾ ਗੜ੍ਹ ਹੈ। ਉਹ ਕੇਵਲ ਕੇਸਗੜ੍ਹ ਨਹੀਂ, ਇਸ ਕੇਸਗੜ੍ਹ ਨੂੰ ਸੰਭਾਲ ਕੇ ਰੱਖ, ਤੇਰੇ ਅੰਦਰੋਂ ਹੀ ਆਨੰਦ ਪ੍ਰਗਟ ਹੋਏਗਾ, ਤੇਰਾ ਸਰੀਰ ਆਨੰਦਪੁਰ ਬਣ ਜਾਏਗਾ, ਤੂੰ ਆਨੰਦਪੁਰ ਦਾ ਵਾਸੀ ਹੋ ਜਾਏਗਾ, ਕੇਸਗੜ੍ਹ। ਅਤੇ ਜਿਨ੍ਹਾਂ ਨੇ ਸਾਈਆਂ ਨਾਲ ਉਹ ਤੋੜ ਕੇ ਨਾਈਆਂ ਨਾਲ ਲਾ ਲਈ, ਉਹ ਕਹਿਣਗੇ ਜੀ ਇਮਾਰਤ ਹੀ ਹੈ। ਇਹ ਉਹ ਜਾਣਨਗੇ ਜਿਨ੍ਹਾਂ ਨੂੰ ਕੇਸਾਂ ਨਾਲ ਪਿਆਰ ਹੈ। ਇੱਕ ਵਾਰੀ ਕੇਸਾਂ ਦੇ ਪ੍ਰੇਮ ਸਦਕਾ ਗੁੰਜਾਰਾਂ ਪਾ ਦਿਓ ਜੈਕਾਰੇ ਦੀਆਂ ਸੰਗਤੋਂ, ਇੱਕ ਵਾਰੀ ਸਾਰੇ ਪੰਥ ਨੂੰ ਪਤਾ ਲੱਗੇ ਕੇਸਾਂ ਨਾਲ ਸਾਡਾ ਕੀ ਸੰਬੰਧ ਹੈ। ਤੀਜਾ ਤਖਤ ਜਿਹੜਾ ਪਟਨਾ ਸਾਹਿਬ ਦੀ ਧਰਤੀ 'ਤੇ, ਤਖਤ ਦਾ ਕੀ ਨਾਂ ਹੈ? ਹਰਿਮੰਦਰ, ਤਖਤ ਸ੍ਰੀ ਹਰਿਮੰਦਰ ਸਾਹਿਬ। ਅੱਜ ਤਖਤਾਂ ਦੀ ਗੱਲ ਕਰਾਂਗੇ, ਤਖਤ ਸ੍ਰੀ ਹਰਿਮੰਦਰ ਸਾਹਿਬ। ਸਾਧ ਸੰਗਤ ਜੀ, ਸੱਚ ਕਹਿ ਰਿਹਾ, ਇਹ ਸਰੀਰ ਵੀ ਤਾਂ ਹਰਿਮੰਦਰ ਹੈ ਨਾ, ਬੰਦਾ ਨਹੀਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਪੁਕਾਰ ਪੁਕਾਰ ਕੇ ਬਚਨ ਕਰਦੇ ਨੇ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਇਹ ਸਰੀਰ ਹਰੀ ਦਾ ਮੰਦਰ ਹੈ। ਇਹਦੇ ਵਿੱਚੋਂ ਪਟਨਾ ਸਾਹਿਬ ਦਾ ਹਰਿਮੰਦਰ ਸਾਹਿਬ ਤੀਜਾ ਤਖਤ, ਬਹੁਤਾ ਸਮਾਂ ਨਹੀਂ, ਚੌਥਾ ਤਖਤ ਹਜ਼ੂਰ ਸਾਹਿਬ। ਸਦ ਹਜ਼ੂਰ, ਹਾਜ਼ਰ ਹੈ ਨਾਜ਼ਰ, ਜਿਹਦੇ ਹਿਰਦੇ ਵਿੱਚ ਹਰ ਵੇਲੇ ਪਰਮਾਤਮਾ ਦੀ ਯਾਦ ਹੈ, ਜਿਹੜਾ ਹਰ ਵੇਲੇ ਹਾਜ਼ਰ ਨਾਜ਼ਰ ਜਾਣਦਾ ਨਾ, ਹਾਜ਼ਰ ਹਜ਼ੂਰ ਹੋ ਕੇ ਇੱਕ ਇੱਕ ਕਦਮ ਉਹਦੀ ਭੈ ਭਾਵਨੀ ਵਿੱਚ ਪੁੱਟਦਾ, ਉਸ ਗੁਰਸਿੱਖ ਦੇ ਅੰਦਰੋਂ ਹਜ਼ੂਰ ਸਾਹਿਬ ਵੀ ਪ੍ਰਗਟ ਹੋਏਗਾ। ਅਤੇ ਪੰਜਵਾਂ ਤਖਤ ਦਮ ਦਮਾ ਸਾਹਿਬ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿਸ ਦਿਨ ਗੁਰੂ ਕੇ ਸਿੱਖ ਨੂੰ ਹਰ ਦਮ ਵਾਹਿਗੁਰੂ ਵਾਹਿਗੁਰੂ ਕਰਨ ਦੀ ਜਾਚ, ਗੁਰੂ ਦੀ ਭੈ ਭਾਵਨੀ ਵਿੱਚ ਸਾਹ ਲੈਣ ਦੀ ਜਾਚ ਆ ਗਈ, ਜੀਵਨ ਜਿਉਣ ਦੀ ਜਾਚ ਆ ਗਈ, ਮੈਂ ਦਾਅਵੇ ਨਾਲ ਕਹਿਣਾ ਪੰਥ ਖਾਲਸਾ ਜੀ, ਤੁਹਾਡੇ ਅੰਦਰੋਂ ਪੰਜ ਦੇ ਪੰਜ ਤਖਤ ਪ੍ਰਗਟ ਹੋ ਜਾਣਗੇ। ਤਖਤਾਂ ਦੇ ਪ੍ਰਤੀ ਪਿਆਰ, ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਤਖਤਾਂ ਦੇ ਉੱਤੇ, ਤਖਤਾਂ ਨਾਲ ਇੰਨਾ ਪਿਆਰ ਹੋਵੇ, ਤਖਤ ਸਾਡੇ ਅੰਦਰੋਂ ਪ੍ਰਗਟ ਹੋਣ। ਜਿਹੜਾ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਰੁੱਧ ਗੱਲ ਕਰੇ, ਉਸ ਨੂੰ ਜਵਾਬ ਦੇਣ ਜੋਗੇ ਹੋ ਜਾਓ। ਆਪਾਂ ਝਗੜਾ ਕਿਸੇ ਨਾਲ ਨਹੀਂ ਕਰਨਾ ਜਦੋਂ ਤੱਕ ਲੋੜ ਨਾ ਪਵੇ। ਬਚਨਾਂ ਦਾ ਜਿਹੜਾ ਬਲ ਹੈ ਨਾ, ਬੜਾ ਵੱਡਾ ਬਲ ਜੇ ਗਿਆਨ ਖੜਕ ਦੇ ਨਾਲ। ਗਿਆਨ ਤਾਂ ਪ੍ਰਗਟ ਹੋਏਗਾ ਜਦੋਂ ਸਹਿਜ ਪਾਠ ਕਰਾਂਗੇ। ਗਿਆਨ ਕਦੋਂ ਪ੍ਰਗਟ ਹੋਏਗਾ? ਜਦੋਂ ਗੁਰੂ ਦੀ ਗੱਲ ਨੂੰ ਇਮਾਨਦਾਰੀ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ,
ਬੇਅਦਬੀਆਂ ਦਾ ਮੁੱਦਾ, ਬੜੀ ਰਾਜਨੀਤੀ ਹੋ ਰਹੀ ਹੈ ਬੇਅਦਬੀਆਂ ਦੇ ਮੁੱਦੇ ਤੇ। ਬੇਅਦਬੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ, ਉਹ ਸਿੱਖ ਦੀ ਜ਼ਬਾਨ ਤੇ ਵੀ ਇਹ ਲਫ਼ਜ਼ ਆ ਜਾਵੇ ਤੇ ਹਿਰਦਾ ਕੰਬ ਜਾਂਦਾ। ਗੁਰਬਾਣੀ ਦੀ ਬੇਅਦਬੀ ਤੇ ਅਸੀਂ ਚੁੱਪ ਘਰ ਬੈਠੇ ਹਾਂ। ਭਾਵੇਂ ਸਮੇਂ ਦੀ ਸਰਕਾਰ ਨੇ ਕੁਝ ਯਤਨ ਕੀਤੇ ਨੇ, ਪਰ ਮਾਫ਼ ਕਰਨਾ, ਇਮਾਨਦਾਰੀ ਨਾਲ ਨਹੀਂ ਕੀਤੇ ਗਏ। ਇੱਥੋਂ ਸੱਚ ਦੀ ਗੱਲ ਕਰਨਾ ਹਰ ਇੱਕ ਪ੍ਰਚਾਰਕ ਦਾ ਫਰਜ਼ ਹੈ। ਸਮੇਂ ਦੀ ਸਰਕਾਰ ਨੇ ਯਤਨ ਕੀਤੇ ਨੇ ਪਰ ਇਮਾਨਦਾਰੀ ਨਾਲ ਨਹੀਂ ਕੀਤੇ। ਯਤਨ ਪਤਾ ਕਿਵੇਂ ਨੇ, ਆ ਪੱਖਾ ਨਾ ਪੱਖਾ, ਇੱਕ ਪੱਖਾ ਹੁੰਦਾ ਜਦੋਂ ਚੱਲਦਾ ਉਹਦੀ ਠੰਡੀ ਹਵਾ ਜਿਹੜੀ ਹੈ ਨਾ ਸਰੀਰ ਨੂੰ ਸੁਖੈਨ ਬਣਾਉਂਦੀ, ਸੁੱਖ ਦਿੰਦੀ, ਗਰਮੀ ਤੋਂ ਨਿਜ਼ਾਤ ਮਿਲਦੀ ਹੈ। ਜਦੋਂ ਪੱਖਾ ਚੱਲੇ ਇੰਨਾ ਗਰਮੀਆਂ ਦੇ ਵਿੱਚ ਲੋੜ ਹੈ, ਪੱਖੇ ਹੇਠਾਂ ਬੈਠੇ ਹਾਂ। ਇੱਕ ਪੱਖਾ ਹੁੰਦਾ ਹੈ ਜਿਹੜੇ ਅੰਦਰ ਦੀ ਹਵਾ ਨੂੰ ਬਾਹਰ ਸੁੱਟਦਾ, ਐਗਜ਼ੌਸਟ ਕਰਦਾ, ਜਿਹਨੂੰ ਅਸੀਂ ਕਹਿੰਦੇ ਐਗਜ਼ੌਸਟ ਫੈਨ, ਅੰਦਰ ਦੀ ਹਵਾ ਨੂੰ ਬਾਹਰ ਸੁੱਟਣ ਵਾਲਾ। ਇੱਕ ਤੀਜਾ ਪੱਖਾ ਵੀ ਹੁੰਦਾ ਜੇ, ਉਹ ਕਿਹੜਾ, ਜਿਹੜਾ ਤੁਹਾਨੂੰ ਚੱਲਦਾ ਨਜ਼ਰ ਆਏਗਾ ਬੜੀ ਸਪੀਡ ਦੇ ਨਾਲ, ਪਰ ਨਾ ਉਹ ਅਗਾਂਹ ਨੂੰ ਹਵਾ ਦੇਗਾ ਨਾ ਪਿਛਾਂਹ ਨੂੰ। ਮੋਟਰ ਉਹਦੀ ਘੁੰਮ ਰਹੀ ਹੈ, ਪੱਖਾ ਚੱਲ ਰਿਹਾ, ਪਰ ਹਵਾ ਨਹੀਂ, ਕਿਸੇ ਨੂੰ ਸੁੱਖ ਨਹੀਂ ਦੇ ਰਿਹਾ। ਬਸ ਸਰਕਾਰ ਦਾ ਬਣਾਇਆ ਹੋਇਆ ਬੇਅਦਬੀ ਕਾਨੂੰਨ ਵੀ ਇਸੇ ਤਰ੍ਹਾਂ ਹੀ ਹੈ, ਨਜ਼ਰ ਆਉਂਦਾ ਕਿ ਕਾਨੂੰਨ ਬਣਿਆ ਪਰ ਉਹ ਪੰਥ ਦੇ ਲਈ ਸੁਖੈਨ ਨਹੀਂ। ਹਾਂ, ਜੇ ਉਂਗਲ ਅੱਗੇ ਕਰੋਗੇ ਉਂਗਲ ਵੱਢੀ ਜਾਏਗੀ, ਨੁਕਸਾਨ ਕਰੇਗਾ, ਫਾਇਦਾ ਕੋਈ ਨਹੀਂ ਕਰੇਗਾ। ਜੇ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਕੇ ਸਮੇਂ ਦੀਆਂ ਸਰਕਾਰਾਂ ਨਤਮਸਤਕ ਹੋ ਕੇ SGPC ਨਾਲ ਸਲਾਹ ਕਰਕੇ, ਗੁਰਮੁਖਾਂ ਨਾਲ ਸਲਾਹ ਕਰਕੇ ਇਹ ਕਾਨੂੰਨ ਬਣਾਉਂਦੀਆਂ, ਅੱਜ ਏਡਾ ਹਾਸੋਹੀਣਾ ਜੋ ਹਾਲਾਤ ਨੇ ਇਹ ਪੈਦਾ ਨਹੀਂ ਸਨ ਹੋਣੇ। ਮੈਂ ਫਿਰ ਕਹਾਂ, ਚੰਗੇ ਸਾਰੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਕਿਸੇ ਪਾਰਟੀ ਦੀ ਗੱਲ ਨਹੀਂ, ਪਰ ਸੱਚਾਈ ਦੀ ਗੱਲ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਸਰਵੋਤਮ ਹੈ। ਜਿਹੜੀ ਕੋਈ ਜਿੰਦ ਜਾਨ ਭਟਕਣਾ ਵਿੱਚ ਹੈ, ਬਾਬਿਆਂ ਕੋਲ, ਡੇਰਿਆਂ ਕੋਲ, ਖੱਬੇ ਸੱਜੇ ਕਿਤੇ ਰਾਜਨੀਤਿਕ ਪਾਰਟੀਆਂ ਵਿੱਚ ਗ੍ਰਸਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪਿੱਠ ਵਿਖਾ ਰਹੇ ਨੇ, ਬੇਅਦਬੀ ਕਰ ਰਹੇ ਨੇ, ਉਹ ਉੱਡਦੀ ਹੋਈ ਗੁੱਡੀ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਆ ਜਾਓ। ਅਤੇ ਅਕਾਲ ਤਖਤ ਦੇ ਮਾਲਕ ਦਾ ਛੇਵੇਂ ਪਾਤਸ਼ਾਹ ਦਾ ਸੁਭਾਅ ਬੜਾ ਕਮਾਲ ਦਾ, ਜੇ ਜੋ ਸ਼ਰਨ ਆਵੇ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾ। ਸਤਿਗੁਰ ਕਿਰਪਾ ਕਰਨ, ਜਿੰਨੇ ਕੁ ਵਚਨ ਚਿੱਤ 'ਤੇ ਬੜਾ ਕਰਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਤਾ ਬਾਰੇ, ਵੇਖੋ ਕੈਸਾ ਤਖਤ, ਕੋਈ ਮਿਸਤਰੀ ਨਹੀਂ, ਕੋਈ ਕਾਰੀਗਰ ਨਹੀਂ। ਭਾਈ ਗੁਰਦਾਸ ਜੀ ਨੇ ਇੱਟਾਂ ਗਾਰਾ ਢੋਇਆ ਅਤੇ ਛੇਵੇਂ ਪਾਤਸ਼ਾਹ ਅਤੇ ਧੰਨ ਬਾਬਾ ਬੁੱਢਾ ਜੀ ਨੇ ਹੱਥੀਂ ਇਸ ਤਖਤ ਦੀ ਸਿਰਜਣਾ ਕੀਤੀ, ਹੱਥੀਂ ਬਣਾਇਆ। ਉਹ ਸ੍ਰੀ ਅਕਾਲ ਤਖਤ ਸਾਹਿਬ, ਆਪਣੇ ਅੰਦਰੋਂ ਇਹ ਤਖਤ ਪ੍ਰਗਟ ਕਰੋ ਤਾਂ ਜੇ ਇਸ ਤਖਤ ਦੇ ਨਾਲ ਸਾਂਝ ਪਵੇ। ਜਿਨ੍ਹਾਂ ਨੇ ਨਹੀਂ ਪ੍ਰਗਟ ਕੀਤਾ ਉਹਨਾਂ ਵਾਸਤੇ ਕੇਵਲ ਇਮਾਰਤ ਹੈ। ਇਹ ਉਹ ਤਖਤ ਹੈ ਜਿੱਥੇ ਜਦੋਂ ਦਾ ਇਹ ਤਖਤ ਬਣਿਆ ਤਾਂ ਦੇ ਨਗਾਰੇ ਵੱਜਦੇ ਨੇ, ਅੱਜ ਵੀ ਵੱਜਦੇ ਨੇ। ਸਰਕਾਰ ਕੋਈ ਵੀ ਹੋਵੇ, ਸਦਾ ਇਹ ਨਗਾਰੇ ਵੱਜਦੇ ਰਹਿਣਗੇ। ਗੁਰੂ ਸਾਹਿਬ ਕਿਰਪਾ ਕਰਨ, ਗੁਰਸ਼ਬਦ ਦੀ ਵਿਚਾਰ ਕਰਦੇ ਹਾਂ, ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣਾ। ਬਹੁਤ ਸ਼ੁਕਰਗੁਜ਼ਾਰ ਗੁਰੂ ਗ੍ਰੰਥ ਸਾਹਿਬ ਜੀ ਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬੈਠਾਉਣ ਦਾ ਮੈਨੂੰ ਗਰੀਬ ਨੂੰ ਮੌਕਾ ਬਖਸ਼ਿਆ। ਬਹੁਤ ਸ਼ੁਕਰਗੁਜ਼ਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਮੈਂਬਰਾਨ, ਮੇਰੇ ਅੱਜ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬਾਨ ਸੇਵਾਦਾਰ, ਸਭ ਦੇ ਸ਼ੁਕਰਾਨੇ। ਸੰਗਤਾਂ ਕੋਲੋਂ ਦੋ ਹੱਥ ਜੋੜ ਕੇ ਮਾਫ਼ੀ, ਜੇ ਸਮਾਂ ਉੱਤੇ ਲੱਗ ਗਿਆ ਹੋਵੇ। ਆਓ ਇਹ ਪੰਕਤੀ ਪੜ੍ਹ ਕੇ ਇੱਕ ਵਾਰੀ ਫਤਿਹ ਬੁਲਾਉਂਦੇ ਹਾਂ। ਮੇਰੀ ਗਰੀਬ ਦੀਆਂ ਭੁੱਲਾਂ ਬਖਸ਼ ਲੈਣਾ ਜੀ, ਕਹ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ, ਕੈਲਗਰੀ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ ਟ੍ਰੈਡੀਸ਼ਨਲ ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲਾਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11, 2316, 27 ਐਵਨਿਊ ਨੌਰਥ ਈਸਟ ਕੈਲਗਰੀ।

0: ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह ढिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह ढिल्लो होरां दा पता नोट करो, यूनिट नंबर 144 3670 Trent Avenue North East, कैलगरी।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਖਾਸਾ ਮਹੱਲਾ ਪਹਿਲਾ ਸੋਹਣਾ ਵੱਡਾ ਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਾਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆ ਵਡਿਆਈ ਆ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾ ਕਰਜ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ
गुरु प्रसाद परम पद पाया सुखे काष्ट हरिया रहाओ। जनन पिता लोक सुत बनता कोए ना किसकी धरिया। सिर सिर रिजक संभाहे ठाकुर काहे मन भौ करिया। ऊडे ऊडावै सै कोसा तिस पाछै बचरे श्रिया। तिन कवन खिलावै कवन चुगावै मन मह सिमरन करिया।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਏ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ।

0: ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ।

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ

ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ।